ਪੈਸ਼ਨ ਤੇ ਪੇਸ਼ੈਂਸ ਨੂੰ ਵਿਖਾਇਆ। ਲੰਮੇ ਸਮੇਂ ਤੱਕ ਸਾਡਾ ਸਪੇਸ ਸੈਕਟਰ ਨਿੱਜੀ ਖੇਤਰ ਦੇ ਲਈ ਬੰਦ ਰਿਹਾ ਸੀ। ਇਸ ਸੈਕਟਰ ਵਿੱਚ ਰੁਚੀ ਰੱਖਣ ਵਾਲੇ ਕਾਫੀ ਨੌਜਵਾਨਾਂ ਨੂੰ ਆਪਣੀ ਯੋਗਤਾ ਵਿਖਾਉਣ ਦਾ ਮੌਕਾ ਨਹੀਂ ਮਿਲ ਪਾ ਰਿਹਾ ਸੀ। ਨੌਜਵਾਨਾਂ ਦੇ ਹਿੱਤਾਂ ਨੂੰ ਵੇਖਦਿਆਂ ਅਸੀਂ ਸਪੇਸ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਦੇ ਲਈ ਖੋਲ੍ਹਿਆ। ਅੱਜ ਇਸ ਦਾ ਨਤੀਜਾ ਦੁਨੀਆ ਵੇਖ ਰਹੀ ਹੈ। ਸਾਥੀਓ, ਸਾਡੇ ਨੌਜਵਾਨ ਸਾਥੀ ਸਾਇੰਸ ਵਿੱਚ ਵੀ ਭਾਰਤ ਦਾ ਸਿਰ ਉੱਚਾ ਕਰ ਰਹੇ ਨੇ। ਸਾਇੰਸ ਓਲੰਪੀਆਡਸ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਕੰਪੀਟੀਸ਼ਨਾਂ ਵਿੱਚੋਂ ਇੱਕ ਹੈ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਿੱਸਾ ਲੈਂਦੇ ਨੇ। ਇਸ ਮਹੀਨੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਤੇ ਮੈਥਮੈਟਿਕ ਦੇ ਓਲੰਪੀਆਡ ਹੋਏ। ਇਹਨਾਂ ਮੁਕਾਬਲਿਆਂ ਵਿੱਚ ਭਾਰਤੀ ਦਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਫਿਜ਼ਿਕਸ ਓਲੰਪੀਆਡ ਚੋਂ ਸਾਡੇ ਸਾਰੇ 5 ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤੇ ਤੇ ਭਾਰਤ ਨੇ ਪਹਿਲਾ ਰੈਂਕ ਹਾਸਲ ਕੀਤਾ। ਪਿਛਲੇ 1 ਦਹਾਕੇ ਵਿੱਚ ਹੋਏ ਹਰ ਫਿਜ਼ਿਕਸ ਓਲੰਪੀਆਡ ਵਿੱਚ ਸਾਡੇ ਦੇਸ਼ ਦੇ ਵਿਦਿਆਰਥੀਆਂ ਨੇ ਗੋਲਡ ਜਾਂ ਸਿਲਵਰ ਮੈਡਲ ਜ਼ਰੂਰ ਜਿੱਤਿਆ। ਕੈਮਿਸਟਰੀ ਓਲੰਪੀਆਡ ਵਿੱਚ ਵੀ ਸਾਡੇ ਸਾਰੇ ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤਿਆ। ਇਹ ਹੁਣ ਤੱਕ ਦੀ ਬੈਸਟ ਪਰਫਾਰਮੈਂਸ ਰਹੀ ਹੈ। ਬਾਇਓਲੋਜੀ ਓਲੰਪੀਆਡ ਵਿੱਚ ਵੀ ਸਾਡੇ ਸਾਰੇ ਵਿਦਿਆਰਥੀਆਂ ਨੇ ਮੈਡਲ ਜਿੱਤੇ। ਇਹਨਾਂ ਵਿੱਚ 1 ਗੋਲਡ ਮੈਡਲ ਵੀ ਸ਼ਾਮਿਲ ਹੈ। ਉੱਥੇ ਮੈਥਮੈਟਿਕਸ ਓਲੰਪੀਆਡ ਵਿੱਚ ਸਾਡੇ ਵਿਦਿਆਰਥੀਆਂ ਨੇ 2 ਗੋਲਡ ਤੇ 4 ਸਿਲਵਰ ਮੈਡਲ ਆਪਣੇ ਨਾਮ ਕੀਤੇ। ਮੈਨੂੰ ਦੇਸ਼ ਦੀ ਨੌਜਵਾਨ ਸ਼ਕਤੀ ਤੇ ਬਹੁਤ ਮਾਣ ਹੈ। ਇਹ ਵੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਭਾਰਤ ਵਿੱਚ ਓਲੰਪੀਆਡਸ ਤੇ ਹੈਕਾਥੋਨਸ ਦਾ ਕਲਚਰ ਨਿਰੰਤਰ ਵੱਧ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਅਜਿਹੀਆਂ ਫੋਰਮਾਂ ਵਿੱਚ ਆਪਣਾ ਇੰਟਰਸਟ ਵਿਖਾਉਣਗੇ ਤੇ ਭਾਰਤ ਦਾ ਝੰਡਾ ਵੀ ਲਹਿਰਾਉਣਗੇ। ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਹੁਨਰ ਵੀ ਹੋਵੇ ਤੇ ਕੁਝ ਕਰਨ ਦਾ ਜਜ਼ਬਾ ਵੀ ਹੋਵੇ ਤੇ ਹਰ ਰਾਹ ਆਸਾਨ ਹੋ ਜਾਂਦੀ ਹੈ। ਕਸ਼ਮੀਰ ਦੀ ਰਵਾਇਤੀ ਚਟਾਈ ਵਗੋ ਨੂੰ ਲੈ ਕੇ ਜੋ ਯਤਨ ਹੋ ਰਹੇ ਨੇ ਉਸ ਵਿੱਚ ਇਸੇ ਦੀ ਝਲਕ ਮਿਲਦੀ ਹੈ। ਇਸ ਨੂੰ ਕਾਨਿਆਂ ਤੇ ਝੋਨੇ ਦੀ ਪਰਾਲੀ ਨਾਲ ਸਟਰਾਅ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਚਟਾਈ ਨੂੰ ਬਣਾਉਣ ਦੀ ਰਵਾਇਤ ਸਾਲਾਂ ਪੁਰਾਣੀ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਕਸ਼ਮੀਰ ਦੇ ਦਲਦਲੀ ਇਲਾਕਿਆਂ ਦੇ ਘਾਹ ਤੇ ਕਾਨਿਆਂ ਦੀ ਕਟਾਈ ਕੀਤੀ ਜਾਂਦੀ ਹੈ। ਧੁੱਪ ਵਿੱਚ ਸੁਕਾਉਣ ਤੋਂ ਬਾਅਦ ਛਟਾਈ ਹੁੰਦੀ ਹੈ ਤੇ ਫਿਰ ਸ਼ੁਰੂ ਹੁੰਦਾ ਹੈ ਹੱਥਾਂ ਨਾਲ ਬੁਣਾਈ ਦਾ ਕੰਮ। 2 ਕਾਰੀਗਰਾਂ ਨੂੰ 1 ਚਟਾਈ ਬਣਾਉਣ ਵਿੱਚ ਲਗਭਗ 4 ਦਿਨ ਲੱਗਦੇ ਨੇ। ਇਹ ਚਟਾਈ ਅਨੋਖੀ ਵੀ ਹੈ ਤੇ ਈਕੋ ਫਰੈਂਡਲੀ ਵੀ ਹੈ। ਇੱਕ ਵੱਡੀ ਖਾਸੀਅਤ ਇਹ ਹੈ ਕਿ ਤੁਹਾਨੂੰ ਗਰਮੀਆਂ 'ਚ ਇਸ ਨਾਲ ਠੰਡਕ ਮਿਲੇਗੀ ਤੇ ਸਰਦੀਆਂ 'ਚ ਗਰਮਾਹਟ। ਪਹਿਲਾਂ ਇਹ ਕਸ਼ਮੀਰ ਦੇ ਹਰ ਘਰ ਵਿੱਚ ਦਿਖਾਈ ਦਿੰਦੀ ਸੀ, ਲੇਕਿਨ ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਵਰਤੋਂ ਘੱਟ ਹੋਣ ਲੱਗੀ ਸੀ। ਇਸ ਕਰਕੇ ਸ਼੍ਰੀਨਗਰ ਦੇ ਗੁਲਾਮ ਹੁਸੈਨ ਜੀ ਤੇ ਉਹਨਾਂ ਦੀ ਬੇਟੀ ਤੰਜੀਲਾ ਜੀ ਨੇ ਇੱਕ ਸੰਕਲਪ ਲਿਆ। ਦੋਵੇਂ ਵਗੂ ਕ੍ਰਾਫਟ ਦੀ ਪਰੰਪਰਾ ਨੂੰ ਇੱਕ ਨਵਾਂ ਜੀਵਨ ਦੇਣ ਵਿੱਚ ਜੁੱਟ ਗਏ। ਗੁਲਾਮ ਹੁਸੈਨ ਜੀ ਬਹੁਤ ਹੀ ਸਧਾਰਨ ਪਰਿਵਾਰ ਦੇ ਨੇ। ਉਹਨਾਂ ਨੂੰ ਇਸ ਕੰਮ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਆਈਆਂ, ਲੇਕਿਨ ਵਗੂ ਦੀ ਸੰਭਾਲ ਦਾ ਉਹਨਾਂ ਦਾ ਸੰਕਲਪ ਅਡਿੱਗ ਸੀ। ਦੇਖਦੇ ਹੀ ਦੇਖਦੇ ਉਹਨਾਂ ਦੇ ਯਤਨ ਨਾਲ ਬਹੁਤ ਸਾਰੇ ਲੋਕ ਜੁੜਦੇ ਚਲੇ ਗਏ। ਗੁਲਾਮ ਹੁਸੈਨ ਜੀ ਨੇ ਇਸ ਕੌਸ਼ਲ ਨੂੰ ਖੂਬ ਵਧਾਇਆ। ਆਪਣੇ ਮਿਸ਼ਨ ਵਿੱਚ ਉਹਨਾਂ ਨੂੰ ਸਥਾਨਕ ਪੱਧਰ ਤੇ ਸਰਕਾਰੀ ਸਹਿਯੋਗ ਵੀ ਮਿਲਿਆ। ਅੱਜ ਤੇਜ਼ੀ ਨਾਲ ਹਰਮਨ ਪਿਆਰਾ ਹੋ ਰਿਹਾ ਵਗੂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਪਹੁੰਚ ਰਿਹਾ ਹੈ। ਮੈਨੂੰ ਇਸ ਯਤਨ ਨਾਲ ਜੁੜੇ ਸਾਰੇ ਲੋਕਾਂ ਤੇ ਬਹੁਤ ਮਾਣ ਹੈ। ਅੱਜ ਸਾਡੇ ਸਾਰਿਆਂ ਦਾ ਲੋਕਲ ਪ੍ਰੋਡਕਟ ਤੇ ਜ਼ੋਰ ਹੈ। ਅਸੀਂ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਲੈ ਕੇ ਚੱਲ ਰਹੇ ਹਾਂ। ਇਸ ਲਈ ਕਸ਼ਮੀਰ ਦਾ ਵਗੂ ਵੀ ਤੁਹਾਡੇ ਘਰ ਦਾ ਹਿੱਸਾ ਬਣੇ, ਇਸ ਕਰਕੇ ਇੱਕ ਵਾਰ ਜ਼ਰੂਰ ਸੋਚਣਾ। ਸਾਥੀਓ, ਸਾਡੇ ਦੇਸ਼ ਵਿੱਚ ਚਾਹ ਸਿਰਫ ਇੱਕ ਪੀਣ ਵਾਲੀ ਚੀਜ਼ ਨਹੀਂ ਹੈ, ਇਹ ਆਪਣਾਪਨ ਵੀ ਹੈ। ਸਵੇਰ ਦੀ ਸ਼ੁਰੂਆਤ ਹੋਵੇ, ਦੋਸਤਾਂ ਦੀ ਮੁਲਾਕਾਤ ਹੋਵੇ ਜਾਂ ਪਰਿਵਾਰ ਦੇ ਨਾਲ ਕੁਝ ਪਲ ਬਿਤਾਉਣੇ ਹੋਣ, ਚਾਹ ਹਰ ਮੌਕੇ ਦਾ ਹਿੱਸਾ ਬਣ ਜਾਂਦੀ ਹੈ। ਵੈਸੇ ਤਾਂ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਮੇਰਾ ਚਾਹ ਨਾਲ ਰਿਸ਼ਤਾ ਕੀ ਹੈ, ਲੇਕਿਨ ਅੱਜ ਮੈਂ ਜਿਸ ਚਾਹ ਦੀ ਚਰਚਾ ਕਰ ਰਿਹਾ ਉਸ ਨੇ ਸਿਰਫ ਸਵਾਦ ਹੀ ਨਹੀਂ ਦਿੱਤਾ, ਸਗੋਂ ਅਨੇਕਾਂ ਭੈਣਾਂ ਦੇ ਜੀਵਨ ਵਿੱਚ ਆਤਮ ਨਿਰਭਰਤਾ ਦੀ ਨਵੀਂ ਖੁਸ਼ਬੂ ਵੀ ਘੋਲ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਲੱਖੀਵਾਲਾ ਪਿੰਡ ਵਿੱਚ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਔਰਤਾਂ ਨੇ ਵਿਦੁਰ ਪ੍ਰੇਰਣਾ ਸਵਦੇਸ਼ੀ ਹਰਬਲ ਟੀ ਤਿਆਰ ਕੀਤੀ ਹੈ। ਇਸ ਵਿੱਚ ਲੈਮਨ ਗ੍ਰਾਸ, ਗਲੋ, ਮੁਲੱਠੀ, ਤੁਲਸੀ, ਕੱਚੀ ਹਲਦੀ, ਦਾਲਚੀਨੀ, ਇਲਾਇਚੀ ਤੇ ਸੌਂਫ ਵਰਗੀਆਂ ਕੁਦਰਤੀ ਸਮੱਗਰੀਆਂ ਸ਼ਾਮਿਲ ਨੇ। ਆਪਣੇ ਅਨੋਖੇ ਸਵਾਦ ਤੇ ਗੁਣਾਂ ਦੀ ਵਜ੍ਹਾ ਨਾਲ ਇਸ ਚਾਹ ਨੇ ਬਹੁਤ ਘੱਟ ਸਮੇਂ ਵਿੱਚ ਲੋਕਾਂ ਵਿੱਚ

ਖਾਸ ਪਛਾਣ ਬਣਾ ਲਈ ਹੈ। ਪ੍ਰਯਾਗਰਾਜ ਦੇ ਮਹਾਕੁੰਭ ਤੇ ਦਿੱਲੀ ਦੇ ਇੰਟਰਨੈਸ਼ਨਲ ਫੂਡ ਫੈਸਟੀਵਲ ਵਿੱਚ ਇਸ ਹਰਬਲ ਚਾਹ ਨੂੰ ਖੂਬ ਸ਼ਲਾਘਾ ਮਿਲੀ ਹੈ। ਵਿਦੇਸ਼ਾਂ ਤੋਂ ਆਏ ਲੋਕਾਂ ਨੇ ਵੀ ਇਸ ਵਿੱਚ ਦਿਲਚਸਪੀ ਦਿਖਾਈ ਹੈ। ਸਾਥੀਓ, ਸਭ ਤੋਂ ਪ੍ਰੇਰਕ ਗੱਲ ਇਸ ਦੀ ਸ਼ੁਰੂਆਤ ਹੈ। ਇਹ ਪੂਰਾ ਯਤਨ ਸਿਰਫ 1,00,000 ਰੁਪਏ ਨਾਲ ਸ਼ੁਰੂ ਹੋਇਆ ਸੀ। ਅੱਜ ਇਹ ਬ੍ਰਾਂਡ ਦੇਸ਼ ਦੇ ਵੱਡੇ ਵੱਡੇ ਸੰਸਥਾਨਾਂ ਤੱਕ ਪਹੁੰਚ ਚੁੱਕਾ ਹੈ। ਇਹ ਪਹਿਲ ਸਾਨੂੰ ਦੱਸਦੀ ਹੈ ਕਿ ਜਦੋਂ ਸਥਾਨਕ ਗਿਆਨ, ਕੁਦਰਤ ਤੇ ਔਰਤਾਂ ਦਾ ਆਤਮ ਵਿਸ਼ਵਾਸ ਇਕੱਠੇ ਹੁੰਦੇ ਨੇ ਤਾਂ ਇੱਕ ਛੋਟਾ ਜਿਹਾ ਯਤਨ ਵੀ ਵੱਡੇ ਬਦਲਾਅ ਦੀ ਸ਼ੁਰੂਆਤ ਬਣ ਜਾਂਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਦੇਸ਼ ਭਰ ਵਿੱਚ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੇ ਮਾਧਿਅਮ ਨਾਲ ਲੋਕ ਕੁਦਰਤ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਜਦੋਂ ਸਮਾਜ ਇਸ ਭਾਵਨਾ ਨਾਲ ਜੁੜਦਾ ਹੈ ਤਾਂ ਬਹੁਤ ਸਾਰੇ ਸੁੰਦਰ ਤੇ ਪ੍ਰੇਰਕ ਉਦਾਹਰਣ ਸਾਹਮਣੇ ਆਉਂਦੇ ਨੇ। ਸਾਥੀਓ, ਅਹਿਮਦਾਬਾਦ ਵਿੱਚ ਜਨ ਭਾਗੀਦਾਰੀ ਦੀ ਅਨੋਖੀ ਸ਼ਕਤੀ ਦਿਖਾਈ ਦਿੱਤੀ ਹੈ। ਭਾਈਸ ਖੇਤਰ ਵਿੱਚ 1 ਘੰਟੇ ਦੇ ਅੰਦਰ 3.5 ਲੱਖ ਤੋਂ ਜ਼ਿਆਦਾ ਬੂਟੇ ਲਾਏ ਗਏ। ਇਸ ਵਿੱਚ 25,000 ਤੋਂ ਜ਼ਿਆਦਾ ਲੋਕ ਜੁਟੇ। ਸਕੂਲੀ ਬੱਚੇ, NCC ਕੈਡਿਟਸ, ਸਵੈ ਸੇਵਕ ਤੇ ਆਮ ਨਾਗਰਿਕ ਸਾਰਿਆਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ। ਆਉਣ ਵਾਲੇ ਸਾਲਾਂ ਵਿੱਚ ਇਹੀ ਪੌਦੇ ਇੱਕ ਸੰਘਣੇ ਸ਼ਹਿਰੀ ਜੰਗਲ ਦਾ ਰੂਪ ਲੈਣਗੇ। ਇਸ ਯਤਨ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਸਾਥੀਓ, ਏਕ ਪੇੜ ਮਾਂ ਕੇ ਨਾਮ ਮੁਹਿੰਮ ਦੇ ਤਹਿਤ UP ਵਿੱਚ ਵੀ ਜਨ ਸ਼ਕਤੀ ਦਾ ਅਨੋਖਾ ਸੰਕਲਪ ਵੇਖਣ ਨੂੰ ਮਿਲਿਆ। ਉੱਥੇ 21 ਦਿਨ ਵਿੱਚ 12 ਜੁਲਾਈ ਨੂੰ 35 ਕਰੋੜ ਤੋਂ ਜ਼ਿਆਦਾ ਪੌਦੇ ਲਾਏ ਗਏ। UP ਦਾ ਸਾਂਸਦ ਮੈਂਬਰ ਹੋਣ ਦੇ ਨਾਲ ਮੇਰੇ ਲਈ ਵੀ ਇਹ ਵਿਸ਼ੇਸ਼ ਮਾਣ ਦੀ ਗੱਲ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਰੁੱਖ ਸਿਰਫ ਮਨੁੱਖਾਂ ਦੇ ਲਈ ਨਹੀਂ ਹੁੰਦੇ, ਇਹ ਅਨੇਕਾਂ ਜੀਵਾਂ ਦਾ ਘਰ ਵੀ ਹੁੰਦੇ ਨੇ। ਗੁਜਰਾਤ ਦੇ ਗੀਰ ਦੇ ਜੰਗਲਾਂ ਵਿੱਚ ਲਗਭਗ 60 ਸਾਲਾਂ ਬਾਅਦ ਇੰਡੀਅਨ ਗ੍ਰੇ ਹੌਰਨਬਿਲ ਫਿਰ ਤੋਂ ਨਿਵਾਸ ਕਰ ਰਿਹਾ ਹੈ। ਇਹ ਗੀਰ ਵਿੱਚ ਸਾਲਾਂ ਤੋਂ ਹੋ ਰਹੀ ਸੰਭਾਲ ਤੇ ਪੁਨਰ ਸਥਾਪਨਾ ਦੇ ਯਤਨਾਂ ਦਾ ਨਤੀਜਾ ਹੈ। ਹੌਰਨਬਿਲ ਨੂੰ ਜੰਗਲਾਂ ਦਾ ਕਿਸਾਨ ਕਿਹਾ ਜਾਂਦਾ ਹੈ। ਇਹ ਫਲ ਖਾਂਦੇ ਨੇ ਤੇ ਬੀਜਾਂ ਨੂੰ ਦੂਰ ਦੂਰ ਤੱਕ ਪਹੁੰਚਾਉਂਦੇ ਨੇ। ਉਨ੍ਹਾਂ ਹੀ ਬੀਜਾਂ ਨਾਲ ਜੰਗਲ ਵਿੱਚ ਨਵੇਂ ਰੁੱਖ ਉੱਗਦੇ ਨੇ। ਇਸ ਤਰ੍ਹਾਂ ਇੱਕ ਪੰਛੀ ਜੰਗਲ ਨੂੰ ਫਿਰ ਤੋਂ ਹਰਾ ਭਰਾ ਬਣਾਉਣ ਵਿੱਚ ਮਦਦ ਕਰਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ, ਅਸੀਂ ਸਾਰੇ ਆਪਣੇ ਜੀਵਨ ਦੇ ਕਿਸੇ ਵਿਸ਼ੇਸ਼ ਮੌਕੇ ਨੂੰ ਕੁਦਰਤ ਨਾਲ ਜ਼ਰੂਰ ਜੋੜੀਏ। ਇੱਕ ਰੁੱਖ ਮਾਂ ਦੇ ਨਾਂ ਤੇ ਲਾਈਏ। ਅੱਜ ਦਾ ਲਾਇਆ ਇੱਕ ਛੋਟਾ ਜਿਹਾ ਪੌਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆਲੀ, ਸਾਫ਼ ਹਵਾ ਤੇ ਸੁੰਦਰ ਭਵਿੱਖ ਦੀ ਵਿਰਾਸਤ ਬਣ ਸਕਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਪਲਾਸਟਿਕ ਪ੍ਰਦੂਸ਼ਣ ਪੂਰੀ ਦੁਨੀਆ ਦੇ ਵਾਤਾਵਰਣ ਲਈ ਵੱਡੀ ਚੁਣੌਤੀ ਬਣਿਆ। ਸਿੰਗਲ ਯੂਜ਼ ਪਲਾਸਟਿਕ ਦਾ ਕਚਰਾ ਕਈ ਸਾਲਾਂ ਤੱਕ ਕੁਦਰਤ ਨੂੰ ਨੁਕਸਾਨ ਪਹੁੰਚਾਉਂਦਾ ਰਹਿੰਦਾ ਹੈ। ਇਸ ਲਈ ਪਲਾਸਟਿਕ ਦਾ ਸਹੀ ਨਿਪਟਾਰਾ ਬਹੁਤ ਜ਼ਰੂਰੀ ਹੈ। ਸਾਥੀਓ, ਬਿਹਾਰ ਦੇ ਸੀਤਾਮੜ੍ਹੀ ਵਿੱਚ ਵੇਸਟ ਟੂ ਵੈਲਥ ਦਾ ਸ਼ਾਨਦਾਰ ਉਦਾਹਰਣ ਸਾਹਮਣੇ ਆਇਆ ਹੈ। ਇੱਥੇ ਕਚਰੇ ਦੀ ਰੀਸਾਈਕਲਿੰਗ ਕਰਕੇ ਉਸ ਨਾਲ ਆਕਰਸ਼ਕ ਬੈਂਚ ਬਣਾਏ ਜਾ ਰਹੇ ਨੇ। ਇੱਕ ਬੈਂਚ ਤਿਆਰ ਹੋਣ ਵਿੱਚ ਲਗਭਗ 40 ਕਿਲੋ ਸਿੰਗਲ ਯੂਜ਼ ਪਲਾਸਟਿਕ ਲੱਗ ਜਾਂਦੀ ਹੈ। ਇਹ ਮਜ਼ਬੂਤ, ਟਿਕਾਊ ਤੇ ਆਰਾਮਦਾਇਕ ਹੋਣ ਦੇ ਨਾਲ ਨਾਲ ਈਕੋ ਫਰੈਂਡਲੀ ਵੀ ਹੁੰਦੀ ਹੈ। ਇਸ ਨੂੰ ਸਰਕਾਰੀ ਸਕੂਲਾਂ, ਪਾਰਕਾਂ ਤੇ ਜਨਤਕ ਥਾਵਾਂ ਤੇ ਲਾਇਆ ਜਾਂਦਾ ਹੈ। ਇਸ ਦੇ ਜ਼ਰੀਏ ਲੋਕਾਂ ਵਿੱਚ ਵਾਤਾਵਰਣ ਸੰਭਾਲ ਨੂੰ ਲੈ ਕੇ ਜਾਗਰੂਕਤਾ ਵੀ ਵੱਧ ਰਹੀ ਹੈ। ਇਸ ਯਤਨ ਵਿੱਚ ਸਥਾਨਕ ਇਕਾਈ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਮਹੱਤਵਪੂਰਨ ਭੂਮਿਕਾ ਹੈ। ਇਸ ਨਾਲ ਸਥਾਨਕ ਪੱਧਰ ਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋ ਰਹੇ ਨੇ। ਸੀਤਾਮੜ੍ਹੀ ਦਾ ਇਹ ਯਤਨ ਸਾਨੂੰ ਦੱਸਦਾ ਹੈ ਕਿ ਰਿਡਿਊਸ, ਰੀਯੂਜ਼ ਤੇ ਰੀਸਾਈਕਲ ਅੱਜ ਕੇਵਲ ਇੱਕ ਨਾਰਾ ਨਹੀਂ ਸਗੋਂ ਸਾਡੇ ਜੀਵਨ ਦਾ ਹਿੱਸਾ ਬਣਦਾ ਜਾ ਰਿਹਾ ਹੈ। ਸਾਥੀਓ, ਤੁਹਾਨੂੰ ਯਾਦ ਹੋਏਗਾ ਕਿ ਪਿਛਲੀ ਵਾਰ ਮਨ ਕੀ ਬਾਤ ਵਿੱਚ ਮੈਂ ਗਣੇਸ਼ ਉਤਸਵ ਦੀ ਗੱਲ ਕੀਤੀ ਸੀ। ਮੈਂ ਬੇਨਤੀ ਕੀਤੀ ਸੀ ਕਿ ਸਾਨੂੰ ਆਪਣੇ ਦੇਸ਼ ਦੀ ਮਿੱਟੀ ਨਾਲ ਹੀ ਬਣੇ ਗਣੇਸ਼ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਜੋ POP ਨਾਲ ਬਣੇ ਗਣੇਸ਼ ਜੀ ਹੁੰਦੇ ਨੇ ਜਾਂ ਵਿਦੇਸ਼ ਤੋਂ ਆਈ ਗਣੇਸ਼ ਜੀ ਦੀ ਮੂਰਤੀ ਹੁੰਦੀ ਹੈ, ਉਸ ਦੀ ਬਜਾਏ ਸਾਨੂੰ ਦੇਸ਼ ਦੀ ਮਿੱਟੀ ਨਾਲ ਬਣੇ ਗਣੇਸ਼ ਜੀ ਨੂੰ ਘਰ ਵਿੱਚ ਸਥਾਪਿਤ ਕਰਨਾ ਚਾਹੀਦਾ ਹੈ। ਇਸ ਵਿਸ਼ੇ ਤੇ ਅਨੇਕਾਂ ਲੋਕਾਂ ਨੇ ਮੈਨੂੰ ਸੁਨੇਹਾ ਭੇਜਿਆ ਤੇ ਆਪਣੇ ਵਿਚਾਰ ਦੱਸੇ ਨੇ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਸਥਾਨਕ ਮਿੱਟੀ ਨਾਲ ਤਿਆਰ ਹੋਣ ਵਾਲੇ ਗਣੇਸ਼ ਜੀ ਨੂੰ ਸਥਾਪਿਤ ਕਰਨ ਦਾ ਸੰਕਲਪ ਲਿਆ। ਲੋਕਾਂ ਨੇ ਲਿਖਿਆ ਕਿ ਮਨ ਕੀ ਬਾਤ ਵਿੱਚ ਪਹਿਲਾਂ ਹੀ ਇਸ ਵਿਸ਼ੇ ਤੇ ਚਰਚਾ ਹੋਈ। ਇਸ ਨਾਲ ਉਨ੍ਹਾਂ ਨੂੰ ਸਹੀ ਸਮੇਂ ਤੇ ਸਹੀ ਕਦਮ ਚੁੱਕਣ ਵਿੱਚ ਮਦਦ ਮਿਲੀ। ਮੈਂ ਇੱਕ ਵਾਰ ਫਿਰ ਆਪਣੀ ਬੇਨਤੀ ਨੂੰ ਦੁਹਰਾਉਣਾ, ਇਸ ਵਾਰ ਗਣਪਤੀ ਪੂਜਾ ਵਿੱਚ ਦੇਸ਼ ਦੀ ਮਿੱਟੀ ਨਾਲ ਬਣੇ ਗਣੇਸ਼ ਜੀ ਨੂੰ ਹੀ

अपने घर विच स्थापित करो, उन्हां दी पूजा करो। तुहाडा ए यतन भी एक तरह नाल कुदरत दी ही पूजा होएगा। मेरे प्यारे देशवासियों, हुण मैं तुहानू एक अजिहे व्यक्ति दे बारे दसांगा जिस बारे तुहानू सुन के बहुत माण होएगा। एक अजिहा व्यक्ति जो साइंस ते इनोवेशन दे खेतर विच वध चढ़ के काम कर रहा है, दुनिया विच जिन्हां दी पछाण बन गई है। लेकिन इस तों बाद भी ਉਹ ਆਪਣੀਆਂ ਜੜ੍ਹਾਂ ਨਾਲ ਡੂੰਘਾਈ ਨਾਲ ਜੁੜੇ ਹੋਏ ਨੇ। ਮੌਕਾ ਮਿਲਦਾ ਹੀ ਉਹ ਆਪਣੀ ਮਿੱਟੀ ਦਾ ਸਨਮਾਨ ਕਰਨਾ ਨਹੀਂ ਭੁੱਲਦੇ। ਇਹ ਵਿਅਕਤੀ ਨੇ ਮਣੀਪੁਰ ਦੇ ਡਾਕਟਰ ਰੋਨਾਲਡੋ ਲੇਸ਼ਰਾਮ, ਨਾਮ ਉਹਨਾਂ ਦਾ ਰੋਨਾਲਡੋ ਹੈ, ਲੇਕਿਨ ਕੰਮ ਤੋਂ ਉਹ ਐਸਟ੍ਰੋਫਿਜ਼ਿਸਿਸਟ ਨੇ। ਉਹ ਜਾਪਾਨ ਵਿੱਚ ਕੰਮ ਕਰਦੇ ਨੇ ਤੇ ਯੰਗ ਗੈਲੈਕਸੀਜ਼ ਦੇ ਇੱਕ ਵਿਸ਼ਾਲ ਸਮੂਹ ਦੀ ਖੋਜ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਨੇ। ਤੁਸੀਂ ਜਾਣਨਾ ਚਾਹੋਗੇ ਕਿ ਉਹਨਾਂ ਨੇ ਅਖੀਰ ਕੀਤਾ ਕੀ ਹੈ। ਦਰਅਸਲ ਉਹਨਾਂ ਨੇ ਇਸ ਪੂਰੇ ਸਮੂਹ ਦਾ ਨਾਮ ਮਣੀਪੁਰ ਦੀ ਇੱਕ ਖੂਬਸੂਰਤ ਝੀਲ ਨਾਲ ਜੋੜ ਕੇ ਲੋਕਟਕ ਪ੍ਰੋਟੋ ਕਲਸਟਰ ਰੱਖਿਆ। ਲੋਕਟਕ ਤਾਜ਼ੇ ਪਾਣੀ ਦੀ ਬਹੁਤ ਵੱਡੀ ਝੀਲ ਹੈ। ਲੋਕਟਕ ਝੀਲ ਵਿੱਚ ਤੈਰਦੀ ਹੋਈ ਫੁੰਮਦੀ ਮਿਲ ਕੇ ਇੱਕ ਅਨੋਖਾ ਲੈਂਡਸਕੇਪ ਬਣਾਉਂਦੀਆਂ ਨੇ। ਇੰਜ ਲੱਗਦਾ ਹੈ ਕਿ ਵਿਸ਼ਾਲ ਸਮੁੰਦਰ ਵਿੱਚ ਛੋਟੇ ਛੋਟੇ ਦੀਪ ਤੈਰ ਰਹੇ ਨੇ। ਉਸੇ ਤਰ੍ਹਾਂ ਯੂਨੀਵਰਸ ਵਿੱਚ ਇਹ ਯੰਗ ਗੈਲੈਕਸੀਜ਼ ਵੀ ਇੱਕ ਵਿਸ਼ਾਲ ਸੰਰਚਨਾ ਦਾ ਨਿਰਮਾਣ ਕਰਦੀਆਂ ਨੇ। ਅੱਜ ਮਣੀਪੁਰ ਦੀ ਲੋਕਟਕ ਸਿਰਫ ਦੇਸ਼ ਦੇ ਨਕਸ਼ੇ 'ਤੇ ਨਹੀਂ ਸਗੋਂ ਵਿਸ਼ਾਲ ਬ੍ਰਹਿਮੰਡ ਵਿੱਚ ਵੀ ਆਪਣੀ ਚਮਕ ਖਿਲਾਰ ਰਹੀ ਹੈ। ਇਹ ਪ੍ਰਾਪਤੀ ਹਰ ਭਾਰਤੀ ਦਾ ਮਾਣ ਵਧਾਉਣ ਵਾਲੀ ਹੈ। ਇਸ ਨਾਲ ਸਾਡੇ ਨੌਜਵਾਨ ਸਾਥੀਆਂ ਨੂੰ ਸਿੱਖਿਆ ਮਿਲਦੀ ਹੈ ਕਿ ਉਹ ਆਪਣੀ ਰਵਾਇਤ ਨਾਲ ਜੁੜੇ ਰਹਿ ਕੇ ਵੀ ਨਵੀਆਂ ਉਚਾਈਆਂ ਛੂ ਸਕਦੇ ਨੇ। ਇਹ ਅਜਿਹੀਆਂ ਜੜ੍ਹਾਂ ਨੇ ਜੋ ਸਿਤਾਰਿਆਂ ਦੀ ਦੁਨੀਆ ਨੂੰ ਵੀ ਜਗਮਗਾ ਸਕਦੀਆਂ ਨੇ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਹੀ ਦਿਨਾਂ ਬਾਅਦ 7 ਅਗਸਤ ਨੂੰ ਸਾਡਾ ਦੇਸ਼ ਨੈਸ਼ਨਲ ਹੈਂਡਲੂਮ ਡੇ ਮਨਾਏਗਾ। ਇਸ ਮੌਕੇ 'ਤੇ ਅਸੀਂ ਆਪਣੇ ਬੁਣਕਰ ਭੈਣ ਭਰਾਵਾਂ ਦੇ ਕੌਸ਼ਲ ਅਤੇ ਉਹਨਾਂ ਦੀ ਸਿਰਜਣਸ਼ੀਲਤਾ ਦਾ ਉਤਸਵ ਮਨਾਉਂਦੇ ਹਾਂ। ਸਾਡੇ ਇਹ ਸਾਥੀ ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਨੂੰ ਅੱਗੇ ਵਧਾ ਰਹੇ ਨੇ। ਸਾਥੀਓ, ਹੱਥ ਖੱਡੀ ਨਾਲ ਬਣੀ ਹਰ ਪੋਸ਼ਾਕ ਕਿਸੇ ਨਾ ਕਿਸੇ ਖੇਤਰ, ਸਮੁਦਾਇ ਅਤੇ ਇਸ ਨਾਲ ਜੁੜੇ ਅਨੇਕਾਂ ਲੋਕਾਂ ਦੀ ਕਹਾਣੀ ਨੂੰ ਸਾਹਮਣੇ ਲਿਆਉਂਦੀ ਹੈ। ਇਹ ਉਹ ਲੋਕ ਨੇ ਜੋ ਮਾਣ ਦੇ ਨਾਲ ਭਾਰਤ ਦੀ ਸੰਸਕ੍ਰਿਤਿਕ ਵਿਰਾਸਤ ਨੂੰ ਸੰਭਾਲਣ ਵਿੱਚ ਜੁਟੇ ਨੇ। ਅੱਜ ਦੇ ਦਿਨ ਮੇਰੀ ਬੇਨਤੀ ਹੈ ਕਿ ਅਸੀਂ ਹਸਤਕਲਾ ਨੂੰ ਉਤਸ਼ਾਹਿਤ ਕਰਕੇ ਆਪਣੇ ਬੁਣਕਰ ਸਾਥੀਆਂ ਦਾ ਸਨਮਾਨ ਕਰੀਏ। ਆਓ ਅਸੀਂ ਵੋਕਲ ਫਾਰ ਲੋਕਲ ਦੀ ਭਾਵਨਾ ਨੂੰ ਹੋਰ ਸਸ਼ਕਤ ਕਰੀਏ। ਸਾਥੀਓ, ਅੱਜ ਦੇਸ਼ ਵਿੱਚ ਜਿਸ ਤਰ੍ਹਾਂ ਹੈਂਡਲੂਮ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ, ਉਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦਾ ਜੀਵਨ ਬਿਹਤਰ ਹੋ ਰਿਹਾ ਹੈ। ਪੋਚਮਪੱਲੀ ਤੋਂ ਪਟਨਾ ਅਤੇ ਕੁੱਥਮਪੱਲੀ ਤੋਂ ਲੈ ਕੇ ਕੱਛ ਤੱਕ ਇਸ ਦੇ ਕਈ ਉਦਾਹਰਣ ਵੇਖਣ ਨੂੰ ਮਿਲਦੇ ਨੇ। ਅੱਜ ਅਜਿਹੇ ਕਈ ਲੋਕ ਅਤੇ ਸਮੂਹ ਨੇ ਜੋ ਹੈਂਡਲੂਮ ਦੀ ਸਾਡੀ ਮਾਣਮੱਤੀ ਰਵਾਇਤ ਨੂੰ ਨਵੀਂ ਊਰਜਾ ਅਤੇ ਪਛਾਣ ਦੇ ਰਹੇ ਨੇ। ਕੋਈ ਪੋਚਮਪੱਲੀ ਇਕਤ ਦੀ ਸੁੰਦਰ ਰਵਾਇਤ ਨੂੰ ਅੱਗੇ ਵਧਾ ਰਿਹਾ ਅਤੇ ਕੋਈ ਮਹਿਲਾ ਬੁਨਕਰਾਂ ਨੂੰ ਜੋੜ ਕੇ ਵੂਲ ਪ੍ਰੋਡਕਟਸ ਬਣਾ ਰਿਹਾ। ਕੁਝ ਲੋਕ ਕੇਰਲਮ ਦੀ ਰਵਾਇਤੀ ਕਸਾਵੂ ਕਲਾ ਦੀ ਸੰਭਾਲ ਕਰ ਰਹੇ ਨੇ। ਇਸ ਨਾਲ ਸਾਡੀਆਂ ਮਾਵਾਂ ਭੈਣਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ। ਸਾਥੀਓ, ਇੱਕ ਹੋਰ ਵਿਸ਼ਾ ਜਿਸ ਦਾ ਮੈਂ ਖਾਸ ਤੌਰ 'ਤੇ ਜ਼ਿਕਰ ਕਰਨਾ ਚਾਹਾਂਗਾ, ਉਹ ਹੈ ਖਾਦੀ। ਅਸੀਂ ਸਾਰੇ ਜਾਣਦੇ ਹਾਂ ਕਿ ਖਾਦੀ ਮਹਾਤਮਾ ਗਾਂਧੀ ਜੀ ਨੂੰ ਬਹੁਤ ਪਿਆਰੀ ਸੀ। ਬੀਤੇ ਕੁਝ ਸਾਲਾਂ ਵਿੱਚ ਖਾਦੀ ਕਾਫ਼ੀ ਹਰਮਨ ਪਿਆਰੀ ਹੋਈ ਹੈ। ਪਿਛਲੇ 12 ਸਾਲਾਂ ਵਿੱਚ ਇਸ ਦੀ ਵਿਕਰੀ 6 ਗੁਣਾ ਵਧੀ ਹੈ। ਵਿਕਰੀ ਦਾ ਇਹ ਅੰਕੜਾ ਹੁਣ 8,000 ਕਰੋੜ ਰੁਪਏ ਦੇ ਲਗਭਗ ਪਹੁੰਚ ਚੁੱਕਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਤਿਉਹਾਰ ਵਿੱਚ ਖਾਦੀ ਦੀ ਕੋਈ ਨਾ ਕੋਈ, ਹੈਂਡਲੂਮ ਦਾ ਕੋਈ ਨਾ ਕੋਈ, ਹੈਂਡੀਕ੍ਰਾਫਟ ਦਾ ਕੋਈ ਨਾ ਕੋਈ ਪ੍ਰੋਡਕਟ ਜ਼ਰੂਰ ਖਰੀਦੋ। ਮੇਰੇ ਪਿਆਰੇ ਦੇਸ਼ਵਾਸੀਓ, ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤ ਦੇ ਕਿੰਨੇ ਤਰ੍ਹਾਂ ਦੇ ਮਿਊਜ਼ੀਕਲ ਇੰਸਟਰੂਮੈਂਟਸ ਨੇ, ਤਾਂ ਤੁਸੀਂ ਸੋਚ ਵਿੱਚ ਪੈ ਜਾਓਗੇ। ਅਜਿਹਾ ਇਸ ਲਈ ਕਿਉਂਕਿ ਸਾਡੇ ਇੱਥੇ ਬਹੁਤ ਸਾਰੇ ਵਜਾਉਣ ਵਾਲੇ ਸਾਜ਼ ਅਤੇ ਉਹਨਾਂ ਦੇ ਨਾਲ ਜੁੜੀਆਂ ਪਰੰਪਰਾਵਾਂ ਨੇ। ਇਸੇ ਤਰ੍ਹਾਂ ਦਾ ਇੱਕ ਇੰਸਟਰੂਮੈਂਟ ਹੈ ਤ੍ਰਿਪੁਰਾ ਦਾ ਚੌਂਗਪ੍ਰੇਂਗ। ਇਹ ਇੱਥੋਂ ਦੇ ਕਬੀਲਿਆਂ ਵਿੱਚ ਕਾਫ਼ੀ ਹਰਮਨ ਪਿਆਰਾ ਹੈ। ਬਾਂਸ ਨਾਲ ਬਣੇ ਇਸ ਸਾਜ਼ ਵਿੱਚ 3 ਤਾਰਾਂ ਹੁੰਦੀਆਂ ਨੇ। ਇਸ ਤੋਂ ਨਿਕਲੀ ਧੁੰਨ ਬਹੁਤ ਮਿੱਠੀ ਹੁੰਦੀ ਹੈ ਜੋ ਸਰੋਦ ਨਾਲ ਮਿਲਦੀ ਜੁਲਦੀ ਹੈ। ਕੁਝ ਕਾਰਨਾਂ ਕਰਕੇ ਨੌਜਵਾਨਾਂ ਵਿੱਚ ਇਹ ਘੱਟ ਹਰਮਨ ਪਿਆਰਾ ਹੋਣ ਲੱਗਾ ਸੀ। ਅਜਿਹੇ ਵਿੱਚ ਸੂਰਜ ਕੁਮਾਰ ਦੇਵ ਵਰਮਾ ਜੀ ਨੇ ਇਸ ਨੂੰ ਫਿਰ ਤੋਂ ਹਰਮਨ ਪਿਆਰਾ ਬਣਾਉਣ ਦਾ ਸੰਕਲਪ ਲਿਆ। ਅੱਜ ਉਹਨਾਂ ਦਾ ਯਤਨ ਰੰਗ ਲਿਆ ਰਿਹਾ ਹੈ। ਉਹ ਚੌਂਗਪ੍ਰੇਂਗ ਦੇ ਨਾਲ ਹੀ ਉੱਥੋਂ ਦੇ ਹੋਰ ਰਵਾਇਤੀ ਸਾਜ਼ਾਂ 'ਤੇ ਵੀ ਪਰਫਾਰਮ ਕਰਦੇ ਰਹੇ ਨੇ। ਕੋਕੋਬੋਰੋਕ ਫੋਕ ਸੌਂਗਸ, ਬਾਲ ਸੌਂਗਸ, ਬੰਗਾਲੀ ਫੋਕ ਉਹਨਾਂ ਨੂੰ ਖੂਬ ਪਸੰਦ।

0: ਸਾਥੀਓ, ਮੈਨੂੰ ਵਿਸ਼ਵਾਸ ਹੈ ਕਿ ਇਸ ਨੂੰ ਸੁਣ ਕੇ ਤੁਹਾਡੇ ਮਨ ਨੂੰ ਬਹੁਤ ਚੰਗਾ ਲੱਗਾ ਹੋਵੇਗਾ। ਮੈਨੂੰ ਦੇਵ ਵਰਮਾ ਜੀ ਤੇ ਬਹੁਤ ਮਾਣ ਹੈ। ਰਵਾਇਤੀ ਸੰਗੀਤ ਨੂੰ ਹਰਮਨ ਪਿਆਰਾ ਬਣਾਉਣ ਦਾ ਉਹਨਾਂ ਦਾ ਯਤਨ ਬਹੁਤ ਹੀ ਸ਼ਲਾਘਾਯੋਗ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਰਵਾਇਤੀ ਸਾਜ਼ਾਂ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਜ਼ਰੂਰ ਸ਼ੇਅਰ ਕਰੋ। ਤੁਹਾਡੀ ਇਹ ਕੋਸ਼ਿਸ਼ ਦੂਸਰਿਆਂ ਨੂੰ ਵੀ ਰਵਾਇਤੀ ਭਾਰਤੀ ਸੰਗੀਤ ਨਾਲ ਜ਼ਰੂਰ ਜੋੜੇਗੀ। ਮੇਰੇ ਪਿਆਰੇ ਦੇਸ਼ ਵਾਸੀਓ, ਕੱਲ 27 ਜੁਲਾਈ ਨੂੰ ਭਾਰਤ ਰਤਨ ਡਾਕਟਰ APJ ਅਬਦੁਲ ਕਲਾਮ ਜੀ ਦੀ ਬਰਸੀ ਹੈ। ਡਾਕਟਰ ਕਲਾਮ ਦੀ ਸ਼ਖਸੀਅਤ ਵਿੱਚ ਕਈ ਪ੍ਰੇਰਕ ਰੂਪ ਸਨ, ਲੇਕਿਨ ਉਹਨਾਂ ਦੇ ਦਿਲ ਦੇ ਸਭ ਤੋਂ ਕਰੀਬ ਇੱਕ ਅਧਿਆਪਕ ਦੀ ਭੂਮਿਕਾ ਸੀ। ਉਹ ਬੱਚਿਆਂ ਤੇ ਨੌਜਵਾਨਾਂ ਨੂੰ ਵੱਡੇ ਸੁਪਨੇ ਵੇਖਣ ਲਈ ਪ੍ਰੇਰਿਤ ਕਰਦੇ ਸਨ। ਸੰਜੋਗ ਨਾਲ ਇਸੇ ਹਫ਼ਤੇ ਅਸੀਂ ਗੁਰੂ ਪੂਰਣਿਮਾ ਦਾ ਪਵਿੱਤਰ ਪਰਬ ਮਨਾਵਾਂਗੇ। ਸਾਡੇ ਮਾਤਾ ਪਿਤਾ ਸਾਡੇ ਪਹਿਲੇ ਗੁਰੂ ਹੁੰਦੇ ਨੇ। ਸਕੂਲ ਦੇ ਅਧਿਆਪਕ ਸਾਨੂੰ ਅੱਖਰ ਗਿਆਨ ਦਿੰਦੇ ਨੇ। ਗੁਰੂ ਪੂਰਣਿਮਾ ਅਜਿਹੇ ਸਾਰੇ ਗੁਰੂਆਂ ਦੇ ਪ੍ਰਤੀ ਸ਼ੁਕਰਗੁਜ਼ਾਰੀ ਜਤਾਉਣ ਦਾ ਮੌਕਾ ਹੈ। ਮੈਂ ਦੇਸ਼ ਦੇ ਸਾਰੇ ਅਧਿਆਪਕਾਂ ਤੇ ਗੁਰੂਜਨਾਂ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ। ਸਾਥੀਓ, ਕੁਝ ਹੀ ਹਫ਼ਤਿਆਂ ਬਾਅਦ ਅਸੀਂ ਆਪਣੀ ਆਜ਼ਾਦੀ ਦਾ ਮਹਾਂਪਰਵ ਵੀ ਮਨਾਵਾਂਗੇ। 15 ਅਗਸਤ ਹਰ ਭਾਰਤੀ ਦੇ ਲਈ ਫਖਰ ਦਾ ਦਿਨ ਹੈ। ਇਹ ਉਹਨਾਂ ਅਨੇਕਾਂ ਵੀਰਾਂ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਭਾਰਤ ਮਾਤਾ ਦੀ ਆਜ਼ਾਦੀ ਦੇ ਲਈ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ। ਉਹਨਾਂ ਦੇ ਤਿਆਗ ਤੇ ਤਪੱਸਿਆ ਦੀ ਵਜ੍ਹਾ ਨਾਲ ਅੱਜ ਸਾਡੇ ਹੱਥ ਵਿੱਚ ਤਿਰੰਗਾ ਹੈ। ਇਸ ਤਿਰੰਗੇ ਵਿੱਚ ਸਾਡੇ ਸੰਵਿਧਾਨ ਦੇ ਆਦਰਸ਼ ਨੇ। ਸਾਥੀਓ, ਪਿਛਲੇ ਕੁਝ ਸਾਲਾਂ ਵਿੱਚ ਹਰ ਘਰ ਤਿਰੰਗਾ ਮੁਹਿੰਮ ਨੇ ਪੂਰੇ ਦੇਸ਼ ਨੂੰ ਇੱਕ ਅਨੋਖੀ ਭਾਵਨਾ ਨਾਲ ਜੋੜਿਆ। ਹਰ ਘਰ ਹਰ ਗਲੀ ਵਿੱਚ ਤਿਰੰਗੇ ਦਾ ਉਤਸਵ ਦਿਖਾਈ ਦਿੰਦਾ ਹੈ। ਇਸ ਸਾਲ ਵੀ ਅਸੀਂ ਹਰ ਘਰ ਤਿਰੰਗਾ ਮੁਹਿੰਮ ਨੂੰ ਪੂਰੇ ਉਤਸ਼ਾਹ ਨਾਲ ਅੱਗੇ ਵਧਾਉਣਾ ਹੈ, ਆਪਣੇ ਘਰ ਤੇ ਪੂਰੇ ਸਨਮਾਨ ਨਾਲ ਤਿਰੰਗਾ ਲਹਿਰਾਉਣਾ ਹੈ। ਸਾਥੀਓ, ਹਰ ਸਾਲ 15 ਅਗਸਤ ਤੋਂ ਪਹਿਲਾਂ ਤੁਸੀਂ ਮੈਨੂੰ ਬਹੁਤ ਸਾਰੇ ਵਿਚਾਰ ਤੇ ਸੁਝਾਅ ਭੇਜਦੇ ਹੋ। ਇਸ ਸਾਲ ਵੀ ਤੁਸੀਂ ਆਪਣੇ ਵਿਚਾਰ MyGov ਤੇ ਜ਼ਰੂਰ ਸਾਂਝੇ ਕਰਨੇ ਨੇ। ਮੈਨੂੰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਹੈ। ਸਾਥੀਓ, ਮਨ ਕੀ ਬਾਤ ਵਿੱਚ ਅੱਜ ਇੰਨਾ ਹੀ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ ਦੇਸ਼ਵਾਸੀਆਂ ਦੀਆਂ ਅਨੇਕਾਂ ਨਵੀਆਂ ਪ੍ਰਾਪਤੀਆਂ ਤੇ ਪ੍ਰੇਰਕ ਯਤਨਾਂ ਦੇ ਨਾਲ। ਉਦੋਂ ਤੱਕ ਦੇ ਲਈ ਮੈਨੂੰ ਆਗਿਆ ਦਿਓ। ਬਹੁਤ ਬਹੁਤ ਧੰਨਵਾਦ। ਨਮਸਕਾਰ।
1: ਹੁਣ ਤੁਸੀਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ। ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਤੁਸੀਂ ਰਾਤ 8 ਵਜੇ ਫਿਰ ਸੁਣ ਸਕਦੇ ਹੋ।
2: हमारे जलंधर केंद्र से माननीय प्रधानमंत्री श्री नरेंद्र मोदी के कार्यक्रम मन की बात का पंजाबी रूपांतरण। मन की बात का पंजाबी रूपांतरण आप पुनः सुन सकते हैं आज रात 8 बजे।

0: ਘਟਨਾ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਜਿੰਦਲ ਨੇ ਦੱਸਿਆ ਕਿ ਮੋਹਾਲੀ ਦੇ ਪਿੰਡ ਸਨੇਟਾ ਨੇੜਲੇ ਖੇਤਰ ਚ ਬੀਤੀ ਸ਼ਾਮ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਗਈ ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਪਾਰਟੀ ਤੇ ਕਥਿਤ ਤੌਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ।
1: ਸਾਡੀ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀਗਾ ਜਿਹੜੀ ਲਾਂਡਰਾ ਬਨੂਰ ਰੋਡ ਤੇ ਹੈ। ਉੱਥੇ ਇੱਕ ਗੱਡੀ ਆਈ, ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਸਾਡੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕੀਤੀ ਤੇ ਕੁਛ ਹੋਰ ਬੰਦੇ ਆਪਣੇ ਸਾਥੀ ਬੁਲਾ ਲਏ ਤੇ ਉਹਨਾਂ ਨੇ ਆ ਕੇ ਪੁਲਿਸ ਪਾਰਟੀ ਤੇ ਹਮਲਾ ਕਰਤਾ ਤੇ ਫਾਇਰਿੰਗ ਵੀ ਕੀਤੀ। ਉੱਥੇ ਸਾਡੇ ਜਿਹੜੇ ਦੋ ਮੁਲਾਜ਼ਮ ਹੈ ਐਸ ਸੀ ਪਰਮਜੀਤ ਸਿੰਘ ਤੇ ਐਸ ਸੀ ਜੀਤ ਸਿੰਘ ਇੰਜਰ ਹੋਏ ਹੈ, ਜਿਹਨਾਂ ਨੂੰ ਇਮੀਡੀਏਟਲੀ ਅਸੀਂ ਹਸਪਤਾਲ ਦੇ ਵਿੱਚ ਸ਼ਿਫਟ ਕਰਤਾ ਹੈ। ਦੋਨੋਂ ਠੀਕ ਹੈ ਤੇ ਐਫ ਆਈ ਆਰ ਅਸੀਂ ਲੌਜ ਕਰ ਰਹੇ ਹਾਂ ਤੇ ਅਸੀਂ ਜਲਦੀ ਇਹਨਾਂ ਨੂੰ ਕਾਬੂ ਕਰਾਂਗੇ।
0: ਸੁਲਤਾਨਪੁਰ ਲੋਧੀ ਨੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਣ ਸੋਧ ਤਹਿਤ ਇਨਿਊਮੀਨੇਸ਼ਨ ਫਾਰਮਾਂ ਦਾ 100% ਡਿਜੀਟਾਈਜੇਸ਼ਨ ਮੁਕੰਮਲ ਕਰ ਲਿਆ, ਜਿਸ ਨਾਲ ਕਪੂਰਥਲਾ ਜ਼ਿਲ੍ਹੇ ਦੇ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ ਵਿਧਾਨ ਸਭਾ ਹਲਕਿਆਂ ਵਿਚੋਂ ਇਕ ਵਜੋਂ ਉਭਰਿਆ। ਬੀਤੇ ਕੱਲ 25 ਜੁਲਾਈ ਤੱਕ ਹਲਕੇ ਦੇ ਸਾਰੇ 1,46,682 ਵੋਟਰਾਂ ਦੇ ਅੰਕੜੇ ਲੈ ਲਏ ਗਏ ਨੇ। ਖੇਡਾਂ ਚ ਭਾਰਤ ਦੀ ਮਰਦਾਂ ਦੀ ਸਬ ਜੂਨੀਅਰ ਹਾਕੀ ਟੀਮ ਨੇ ਐਫ ਆਈ ਐਚ ਯੂਥ ਹਾਕੀ ਐਫ ਆਈ ਐਫ ਏਸ਼ੀਅਨ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਭਾਰਤ ਨੇ ਫਾਈਨਲ ਵਿਚ ਪਾਕਿਸਤਾਨ ਨੂੰ 3-1 ਨਾਲ ਹਰਾਇਆ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRN ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
2: FM 107.2 MHz पर ये आकाशवाणी है और आप सुन रहे हैं विविध भारती का चंडीगढ़ केंद्र। फिल्म संगीत लेकर हाजिर हैं आपके लिए। आगाज करते हैं शहीद भगत सिंह फिल्म के गीत के साथ। आवाजें रूप कुमार राठौड़, हरभजन मान और मोहम्मद सलामत की। गीत के बोल नक्श लयालपुरी के हैं और संगीत से सजाया है जयदेव कुमार ने।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ, ਇਸ ਵਾਰ ਮੈਂ ਲਗਾ ਹੀ ਦਿੰਦਾ। ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰੇ ਘਰ ਸੂਰਿਆ ਘਰ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਚ ਕਿਹਾ ਕਿ ਭਾਰਤ ਰੱਖਿਆ ਬਰਾਮਦਾਂ, ਸਿਆਸੀ ਸਹਿਯੋਗ ਅਤੇ ਮਿੱਤਰ ਦੇਸ਼ਾਂ ਨਾਲ ਸਹਿਯੋਗ ਵਿਚ ਲਗਾਤਾਰ ਨਵੀਆਂ ਉਚਾਈਆਂ ਤੇ ਪਹੁੰਚ ਰਿਹਾ ਹੈ। ਅੱਜ ਦੇਸ਼ ਭਰ ਵਿਚ ਕਾਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਹੈ। ਜਲੰਧਰ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇਕ ਅਹਿਮ ਕਾਰਕੁਨ ਨੂੰ 1 ਕਿਲੋਗ੍ਰਾਮ ਤੋਂ ਵੱਧ ਉੱਚ ਸ਼ਕਤੀਸ਼ਾਲੀ ਆਈਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਭਾਰਤ ਦੀ ਅਨਾਹਤ ਸਿੰਘ ਨੇ ਵਿਸ਼ਵ ਸਕੁਐਸ਼ ਜੂਨੀਅਰ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚਿਆ ਹੈ ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ 28-30 ਜੁਲਾਈ ਤੱਕ ਵਿਆਪਕ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਰੱਖਿਆ ਬਰਾਮਦਾਂ, ਸਿਆਸੀ ਸਹਿਯੋਗ ਅਤੇ ਮਿੱਤਰ ਦੇਸ਼ਾਂ ਨਾਲ ਸਹਿਯੋਗ ਵਿਚ ਲਗਾਤਾਰ ਨਵੀਆਂ ਉਚਾਈਆਂ ਤੇ ਪਹੁੰਚ ਰਿਹਾ ਹੈ। ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਕਾਰਗਿਲ ਵਿਜੈ ਦਿਵਸ ਦੇ ਬਹਾਦਰ ਫੌਜੀਆਂ ਨੂੰ ਯਾਦ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਇਹ ਦਿਨ ਦੇਸ਼ ਵਾਸੀਆਂ ਨੂੰ ਸਾਡੇ ਬਹਾਦਰ ਫੌਜੀਆਂ ਦੀ ਅਸਾਧਾਰਨ ਬਹਾਦਰੀ ਦੀ ਯਾਦ ਦਿਵਾਉਂਦਾ ਹੈ।
3: आज कारगिल विजय दिवस है। ये दिन हमें गर्व से भर देता है। ये दिन हमें अपने वीर जवानों के अद्भुत साहस की याद दिलाता है। कारगिल की ऊंची ऊंची चोटियां, कठिन मौसम, दुश्मन की चुनौती, हर परिस्थिति हमारे सैनिकों के सामने थी, लेकिन उनका हौसला हर चुनौती से बड़ा था। उन्होंने माँ भारती की रक्षा के लिए अपना सर्वस्व अर्पित कर दिया। आज कारगिल विजय दिवस पर मैं सभी वीर शहीदों और वीर सैनिकों को श्रद्धापूर्वक नमन करता हूँ।
2: ਪ੍ਰਧਾਨਮੰਤਰੀ ਨੇ ਕਿਹਾ ਕਿ ਪਿਛਲੇ ਐਤਵਾਰ ਨੂੰ ਵਿਕਰਮ 1 ਦੇ ਸਫਲ ਲਾਂਚ ਨੇ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਾਇਆ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦਾ ਪਹਿਲਾ ਨਿੱਜੀ ਖੇਤਰ ਦਾ ਰਾਕੇਟ ਹੈ। ਕੈਸ਼ ਦਾ ਰੇਨ ਮੁਹਿੰਮ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਸ਼ੇਸ਼ ਦੇਸ਼ ਵਿਆਪੀ ਮੁਹਿੰਮ 4 ਜੁਲਾਈ ਤੋਂ ਚਲਾਈ ਜਾ ਰਹੀ ਹੈ।
3: ਕੈਚ ਦਾ ਰੇਨ ਦਾ ਸੰਦੇਸ਼ ਬਹੁਤ ਸਿੱਧਾ ਹੈ। जब बारिश गिरे पानी को वहीं सहेजिए, इसलिए 4 जुलाई से देश भर में एक विशेष अभियान भी चलाया जा रहा है। इसके तहत बारिश के पानी के संचयन, ग्राउंड वाटर रिचार्ज, पुराने जल स्रोतों के पुनर्जीवन और वृक्षारोपण को नई गति दी जा रही। मुझे बहुत खुशी है कि गांव हो या शहर, पंचायतें हो या सामाजिक संस्थाएं, हर जगह लोगों ने बढ़ चढ़कर भागीदारी की है।
2: ਰਾਸ਼ਟਰੀ ਹੱਥਕੜੀ ਦਿਵਸ 7 ਅਗਸਤ ਨੂੰ ਦੇਸ਼ ਭਰ ਵਿਚ ਮਨਾਇਆ ਜਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਦੇਸ਼ ਦੇ ਬੁਨਕਰਾਂ ਦੇ ਹੁਨਰ ਅਤੇ ਸਿਰਜਣਾਤਮਕਤਾ ਲਈ ਸਤਿਕਾਰ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ 15 ਅਗਸਤ ਨੂੰ ਮਨਾਏ ਜਾਣ ਵਾਲੇ ਸੁਤੰਤਰਤਾ ਦਿਵਸ ਬਾਰੇ ਵੀ ਗੱਲ ਕੀਤੀ।

0: ਜਾਣੀ ਦਿੱਤੇ ਹੈ। ਤੁਹਾਨੂੰ ਤੁਸੀਂ ਸਰਵਣ ਕਰ ਰਹੇ ਸੀ ਕੁਝ ਸ਼ਬਦ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ 107.2 ਮੈਗਾਹਰਟਸ ਤੇ।
1: ਲਾਈਫ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈ, ਘਰ ਬੈਠੇ ਆਰਾਮ ਨਾਲ ਬੈਂਕਿੰਗ ਕਰਨ ਲਈ ਸਵਿਚ ਟੂ SBI ਪ੍ਰੀਮੀਅਰ ਬੈਂਕਿੰਗ, ਜਿੱਥੇ ਤੁਹਾਨੂੰ ਮਿਲਦਾ ਹੈ ਇੱਕ ਡੈਡੀਕੇਟਿਡ ਵਰਚੁਅਲ ਰਿਲੇਸ਼ਨਸ਼ਿਪ ਐਸੋਸੀਏਟ, ਜਿਹੜਾ ਸਮਝੇ ਤੁਹਾਡੀ ਜ਼ਰੂਰਤ, ਦੇਵੇ ਤੁਹਾਨੂੰ ਸਮਾਰਟ ਐਡਵਾਈਸ ਤੇ ਕਰੇ ਹਰ ਕੰਮ ਇੱਕਦਮ ਤੇਜ਼ੀ ਨਾਲ, ਯਾਨੀ ਸਿਰਫ ਸੀਮਲੈਸ ਬੈਂਕਿੰਗ ਦੇ ਨਾਲ ਹੋਰ ਵੀ ਕਈ ਐਕਸਾਈਟਿੰਗ ਬੈਨੀਫਿਟਸ। ਅੱਜ ਹੀ ਜਾਓ ਆਪਣੀ ਨਜ਼ਦੀਕੀ ਬੈਂਕ ਸ਼ਾਖਾ 'ਚ ਤੇ ਪ੍ਰੀਮੀਅਰ ਬੈਂਕਿੰਗ ਐਕਟੀਵੇਟ ਕਰੋ, ਸ਼ਰਤਾਂ ਲਾਗੂ।
2: हेलमेट अच्छा है, सेफ है क्या?
3: चिंता मत कीजिए, इस हेलमेट पर ISI मार्क है।
2: और मुझे कैसे पता चलेगा कि ये असली है?
3: BIS केयर ऐप से, जहां आपको ये इम्पोर्टेंट डिटेल एक ही क्लिक में मिल जाएगी।
4: बनिए जागरूक ग्राहक और कोई भी प्रोडक्ट खरीदने से पहले उसकी प्रामाणिकता चेक करने के लिए आज ही डाउनलोड करें BIS केयर ऐप।
0: ਸੁਣੋ ਅਗਲਾ ਪ੍ਰੋਗਰਾਮ ਵਿਸ਼ੇਸ਼ ਜੈਮਾਲਾ। ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇ ਕਰਾਂਗੇ।

0: लाख तो मैं पैदा हुआ था।
1: देव आनंद
0: फौजी भाई, आपने 30 बरस की फौजी जिंदगी में मैंने कितनी फिल्मों में काम किया मुझे कुछ याद नहीं, इसलिए कि काम में इतना मशगूल रहता हूँ कि पिछला सारा टटोल टटोल का खोज निकालने में वक्त जाता है और काम रुक जाता है। आगे की रफ्तार तेज है और रुक कर पीछे मुड़कर गुजरे हुए माइलस्टोन्स को क्यों गिना जाए।
1: बीते करीब 6 दशकों से ज्यादा वक्त से विविध भारती पर गूंज रही है विशेष जयमाला।
2: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 MHz ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਅੱਜ ਕਾਰਗਿਲ ਵਿਜੇ ਦਿਵਸ ਤੇ 1999 ਦੇ ਕਾਰਗਿਲ ਯੁੱਧ ਵਿੱਚ ਦੇਸ਼ ਲਈ ਸਰਵੋੱਚ ਕੁਰਬਾਨੀ ਦੇਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਰਗਿਲ ਦਿਵਸ ਤੇ ਦੇਸ਼ ਦੇ ਬਹਾਦਰ ਸਪੂਤਾਂ ਨੂੰ ਯਾਦ ਕਰਦਿਆਂ ਕਿਹਾ ਹਰ ਕਿਸੇ ਨੂੰ ਦੇਸ਼ ਲਈ ਉਨ੍ਹਾਂ ਦੀ ਕੁਰਬਾਨੀ ਤੇ ਮਾਣ ਏ। ਮਨ ਕੀ ਬਾਤ ਪ੍ਰੋਗਰਾਮ ਵਿੱਚ ਸ੍ਰੀ ਮੋਦੀ ਨੇ ਰੱਖਿਆ ਉਤਪਾਦਨ ਅਤੇ ਪੁਲਾੜ ਖੇਤਰ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਵਿੱਚ ਭਾਰਤੀ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੇ ਸਮੂਹਿਕ ਯਤਨਾਂ ਦੀ ਪ੍ਰਸ਼ੰਸਾ ਕੀਤੀ। ਸ੍ਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਹੱਥਖੜੀ ਸ਼ਿਲਪ ਨੂੰ ਉਤਸ਼ਾਹਿਤ ਕਰਨ ਅਤੇ ਲੋਕਲ ਫੋਰ ਵੋਕਲ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਗਣੇਸ਼ ਉਤਸਵ ਦੌਰਾਨ ਭਗਵਾਨ ਗਣੇਸ਼ ਦੀਆਂ ਮਿੱਟੀ ਦੀਆਂ ਮੂਰਤੀਆਂ ਦੀ ਪੂਜਾ ਕਰਨ ਦੀ ਅਪੀਲ ਕੀਤੀ। ਮਨ ਕੀ ਬਾਤ ਵਿੱਚ ਸ੍ਰੀ ਮੋਦੀ ਨੇ ਸਰੋਤਿਆਂ ਨੂੰ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੀ ਵੀ ਯਾਦ ਦਿਵਾਈ ਅਤੇ ਉਨ੍ਹਾਂ ਨੂੰ ਵਾਤਾਵਰਣ ਸੁਰੱਖਿਆ ਅਤੇ ਜੰਗਲ ਸੰਭਾਲ ਲਈ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ। ਮੁੱਖ ਮੰਤਰੀ ਨੈਪ ਸਿੰਘ ਸੈਣ ਨੇ ਲਾੜਵਾ ਵਿੱਚ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਸਮਾਜ ਦੇ ਹਰ ਵਰਗ ਨੂੰ ਪ੍ਰੇਰਿਤ ਕਰਦਾ ਹੈ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਸਿੱਖਿਆ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਲਾੜਵਾ ਵਿੱਚ ਅੰਤਯੋਦੇ ਮੇਲੇ ਦਾ ਉਦਘਾਟਨ ਕੀਤਾ। ਕੈਥਲ ਅਤੇ ਪੰਚਕੂਲਾ ਵਿੱਚ ਵੀ ਮੁੱਖ ਮੰਤਰੀ ਅੰਤਯੋਦੇ ਪਰਿਵਾਰ ਉੱਨਤੀ ਮੇਲਾ ਆਯੋਜਿਤ ਕੀਤਾ ਗਿਆ। ਕੇਂਦਰ ਸਰਕਾਰ ਕੱਲ੍ਹ ਲੋਕ ਸਭਾ ਵਿੱਚ ਜਨਤਕ ਪ੍ਰੀਖਿਆਵਾਂ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਪੇਸ਼ ਕਰੇਗੀ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਤੇ ਲੋ ਹੁਣ ਸੁਣੋ ਕੁਝ ਪੰਜਾਬੀ ਗੀਤ। ਸ਼ੁਰੂਆਤ ਕਰਦੇ ਹਾਂ ਅਮਰਿੰਦਰ ਗਿੱਲ ਦੇ ਗਾਏ ਇਸ ਗੀਤ ਦੇ ਨਾਲ।

ਹੰਸਰਾਜ ਹੰਸਦੇ ਗਾਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਰਾਤ ਦੇ 8 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਤੁਸੀਂ ਸੁਣੋਗੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਮਨ ਕੀ ਬਾਤ ਪ੍ਰੋਗਰਾਮ ਦਾ ਪੰਜਾਬੀ ਰੂਪਾਂਤਰ, ਜਿਸ ਨੂੰ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇ ਕਰਾਂਗੇ।

ਜੀਵਨ ਵਿੱਚ ਕੁਝ ਤਰੀਕਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਯਾਦ ਰੱਖਣ ਲਈ ਕੈਲੰਡਰ ਵੇਖਣ ਦੀ ਲੋੜ ਨਹੀਂ ਪੈਂਦੀ। ਅੱਜ 26 ਜੁਲਾਈ ਅਜਿਹੀ ਹੀ ਇੱਕ ਤਾਰੀਖ ਹੈ। ਅੱਜ ਕਾਰਗਿਲ ਵਿਜੇ ਦਿਵਸ ਹੈ। ਇਹ ਦਿਨ ਸਾਨੂੰ ਮਾਣ ਨਾਲ ਭਰ ਦਿੰਦਾ ਹੈ। ਇਹ ਦਿਨ ਸਾਨੂੰ ਆਪਣੇ ਵੀਰ ਜਵਾਨਾਂ ਦੇ ਅਨੋਖੇ ਸਾਹਸ ਦੀ ਯਾਦ ਦਿਵਾਉਂਦਾ ਹੈ। ਕਾਰਗਿਲ ਦੀਆਂ ਉੱਚੀਆਂ ਉੱਚੀਆਂ ਚੋਟੀਆਂ, ਮੁਸ਼ਕਿਲ ਮੌਸਮ, ਦੁਸ਼ਮਣ ਦੀ ਚੁਣੌਤੀ, ਹਰ ਪਰਿਸਥਿਤੀ ਸਾਡੇ ਸੈਨਿਕਾਂ ਦੇ ਸਾਹਮਣੇ ਸੀ, ਲੇਕਿਨ ਉਹਨਾਂ ਦਾ ਹੌਸਲਾ ਹਰ ਚੁਣੌਤੀ ਤੋਂ ਵੱਡਾ ਸੀ। ਉਹਨਾਂ ਨੇ ਮਾਂ ਭਾਰਤੀ ਦੀ ਰੱਖਿਆ ਲਈ ਆਪਣਾ ਸਭ ਕੁਝ ਅਰਪਿਤ ਕਰ ਦਿੱਤਾ। ਅੱਜ ਕਾਰਗਿਲ ਵਿਜੇ ਦਿਵਸ 'ਤੇ ਮੈਂ ਸਾਰੇ ਵੀਰ ਸ਼ਹੀਦਾਂ ਅਤੇ ਵੀਰ ਸੈਨਿਕਾਂ ਨੂੰ ਸ਼ਰਧਾਪੂਰਵਕ ਨਮਨ ਕਰਦਾ। ਸਾਥੀਓ, ਅੱਜ ਦਾ ਭਾਰਤ ਆਪਣੇ ਵੀਰਾਂ ਨੂੰ ਸਿਰਫ ਯਾਦ ਹੀ ਨਹੀਂ ਕਰਦਾ, ਬਲਕਿ ਨਵੀਂ ਪੀੜ੍ਹੀ ਤੱਕ ਉਹਨਾਂ ਦੀ ਗਾਥਾ ਵੀ ਪਹੁੰਚਾਉਂਦਾ ਹੈ। ਇਸੇ ਭਾਵਨਾ ਨਾਲ ਇਸ ਸਾਲ ਇੱਕ ਵਿਸ਼ੇਸ਼ ਸ਼ੌਰਯ ਵਿਜੇ ਯਾਤਰਾ ਕੱਢੀ ਗਈ ਹੈ। 14 ਜੁਲਾਈ ਨੂੰ ਦਿੱਲੀ ਦੇ ਨੈਸ਼ਨਲ ਵਾਰ ਮੈਮੋਰੀਅਲ ਤੋਂ ਸ਼ੁਰੂ ਹੋਈ ਇਹ ਮੋਟਰਸਾਈਕਲ ਯਾਤਰਾ ਦਰਾਸ ਤੇ ਕਾਰਗਿਲ ਤੇ ਮੈਮੋਰੀਅਲ ਤੱਕ ਪਹੁੰਚੇਗੀ। ਇਸ ਦਾ ਸੁਨੇਹਾ ਵਨ ਰਾਈਡ ਵਨ ਨੇਸ਼ਨ ਵਨ ਸੈਲਿਊਟ। ਇਹ ਯਾਤਰਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਰਾਸ਼ਟਰ ਦੇ ਲਈ ਕੀਤਾ ਗਿਆ ਬਲੀਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ। ਸਾਥੀਓ, ਅੱਜ ਭਾਰਤ ਆਪਣੇ ਸੈਨਿਕਾਂ ਦੀ ਹੌਸਲੇ ਦੇ ਨਾਲ ਨਾਲ ਆਪਣੀ ਤਕਨੀਕੀ ਸਮਰੱਥਾ ਨੂੰ ਵੀ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਭਾਰਤੀ ਜਲ ਸੈਨਾ ਵਿੱਚ INS ਮਹਿੰਦਰਗਿਰੀ ਸ਼ਾਮਿਲ ਕੀਤਾ ਗਿਆ। ਇਹ ਆਧੁਨਿਕ ਜੰਗੀ ਜਹਾਜ਼ ਭਾਰਤ ਵਿੱਚ ਹੀ ਡਿਜ਼ਾਈਨ ਕੀਤਾ ਗਿਆ ਹੈ, ਭਾਰਤ ਵਿੱਚ ਹੀ ਬਣਿਆ। ਇਸ ਵਿੱਚ 75% ਤੋਂ ਜ਼ਿਆਦਾ ਸਵਦੇਸ਼ੀ ਸਮੱਗਰੀ ਦੀ ਵਰਤੋਂ ਹੋਈ ਹੈ। ਇਹ ਆਤਮ ਨਿਰਭਰ ਭਾਰਤ ਦੀ ਵੱਧਦੀ ਤਾਕਤ ਦਾ ਪ੍ਰਤੀਕ ਹੈ। ਇਸੇ ਮਹੀਨੇ DRDO ਨੇ ਪਿਨਾਕਾ ਲੌਂਗ ਰੇਂਜ ਗਾਈਡਡ ਰਾਕੇਟ ਦਾ ਵੀ ਸਫਲ ਪ੍ਰੀਖਣ ਕੀਤਾ। ਇਸ ਸਫਲਤਾ ਦੇ ਪਿੱਛੇ ਸਾਡੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਸਮੂਹਿਕ ਮਿਹਨਤ ਹੈ। 2-3 ਦਿਨ ਪਹਿਲਾਂ ਹੀ DRDO ਨੇ ਕੁਸ਼ਾ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ ਹੈ। ਸਾਥੀਓ, ਅੱਜ ਰੱਖਿਆ ਉਤਪਾਦਨ ਹੋਵੇ, ਰੱਖਿਆ ਨਿਰਯਾਤ ਹੋਵੇ, ਜਾਂ ਫਿਰ ਮਿੱਤਰ ਦੇਸ਼ਾਂ ਦੇ ਨਾਲ ਰਾਜਨੀਤਿਕ ਸਹਿਯੋਗ, ਭਾਰਤ ਲਗਾਤਾਰ ਨਵੀਆਂ ਉਚਾਈਆਂ ਵੱਲ ਵੱਧ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੈਂ ਇੰਡੋਨੇਸ਼ੀਆ ਵਿੱਚ ਸੀ, ਜਿੱਥੇ ਬ੍ਰਹਮੋਸ ਤੇ ਅਸਤਰ ਮਿਜ਼ਾਈਲਾਂ ਦੇ ਲਈ ਇੱਕ ਵੱਡਾ ਸਮਝੌਤਾ ਹੋਇਆ ਹੈ। ਦੁਨੀਆ ਦਾ ਭਰੋਸਾ ਭਾਰਤ ਦੇ ਰੱਖਿਆ ਉਪਕਰਨਾਂ ਅਤੇ ਤਕਨੀਕ ਤੇ ਵੱਧ ਰਿਹਾ ਹੈ। ਆਓ, ਇਸ ਕਾਰਗਿਲ ਵਿਜੇ ਦਿਵਸ 'ਤੇ ਅਸੀਂ ਆਪਣੇ ਅਮਰ ਸ਼ਹੀਦਾਂ ਨੂੰ ਨਮਨ ਕਰੀਏ ਅਤੇ ਇੱਕ ਸੁਰੱਖਿਅਤ, ਸਮਰੱਥ ਅਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਦਾ ਆਪਣਾ ਸੰਕਲਪ ਹੋਰ ਮਜ਼ਬੂਤ ਕਰੀਏ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਦੇ ਪਿਛਲੇ ਐਪੀਸੋਡ ਵਿੱਚ ਮੈਂ ਤੁਹਾਡੇ ਨਾਲ ਕੈਚ ਦਾ ਰੇਨ ਮੁਹਿੰਮ ਦੀ ਚਰਚਾ ਕੀਤੀ ਸੀ। ਮੈਂ ਬੇਨਤੀ ਕੀਤੀ ਸੀ ਕਿ ਬਾਰਿਸ਼ ਦੀ ਹਰ ਬੂੰਦ ਨੂੰ ਸੰਭਾਲਣ ਦੀ ਇਸ ਮੁਹਿੰਮ ਨੂੰ ਜਨ ਅੰਦੋਲਨ ਬਣਾਓ। ਕੈਚ ਦਾ ਰੇਨ ਦਾ ਸੁਨੇਹਾ ਬਹੁਤ ਸਿੱਧਾ ਹੈ। ਜਿੱਥੇ ਬਾਰਿਸ਼ ਹੋਵੇ, ਜਦੋਂ ਬਾਰਿਸ਼ ਹੋਵੇ, ਪਾਣੀ ਨੂੰ ਉੱਥੇ ਹੀ ਸੰਭਾਲ ਲਓ। ਇਸ ਲਈ 4 ਜੁਲਾਈ ਤੋਂ ਦੇਸ਼ ਭਰ ਵਿੱਚ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਬਾਰਿਸ਼ ਦੇ ਪਾਣੀ ਨੂੰ ਇਕੱਠਾ ਕਰਨ, ਗਰਾਊਂਡ ਵਾਟਰ ਰੀਚਾਰਜ, ਪੁਰਾਣੇ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਤੇ ਰੁੱਖ ਲਾਉਣ ਨੂੰ ਨਵੀਂ ਗਤੀ ਦਿੱਤੀ ਜਾ ਰਹੀ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਪਿੰਡ ਹੋਵੇ ਜਾਂ ਸ਼ਹਿਰ, ਪੰਚਾਇਤ ਹੋਵੇ ਜਾਂ ਸਮਾਜਿਕ ਸੰਸਥਾਵਾਂ, ਹਰ ਥਾਂ ਲੋਕਾਂ ਨੇ ਵੱਧ ਚੜ੍ਹ ਕੇ ਭਾਗੀਦਾਰੀ ਕੀਤੀ ਹੈ। ਕਿਤੇ ਪੁਰਾਣੇ ਤਲਾਬਾਂ ਚੋਂ ਗਾਰ ਕੱਢੀ ਜਾ ਰਹੀ ਹੈ, ਕਿਤੇ ਖੂਹਾਂ ਅਤੇ ਬੌਲੀਆਂ ਨੂੰ ਫਿਰ ਤੋਂ ਜੀਵਨ ਦਿੱਤਾ ਜਾ ਰਿਹਾ ਹੈ। ਬੰਦ ਪਏ ਬੋਰਵੈੱਲ ਹੁਣ ਗਰਾਊਂਡ ਵਾਟਰ ਰੀਚਾਰਜ ਦਾ ਮਾਧਿਅਮ ਬਣ ਰਹੇ ਨੇ। ਸਾਥੀਓ, ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ 'ਚ ਲਗਭਗ 1,500 ਤਲਾਬ ਬਣਾਏ ਗਏ ਨੇ। ਨਰਸਿੰਹਪੁਰ ਵਿੱਚ

ਅੰਮ੍ਰਿਤ ਸਰੋਵਰਾਂ ਨੂੰ ਸੰਵਾਰਿਆ ਗਿਆ ਹੈ। ਮਹਾਰਾਸ਼ਟਰ ਦੇ ਨਾਸਿਕ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਸੰਭਾਲਣ ਦੀ ਸਮਰੱਥਾ ਵਿਕਸਿਤ ਹੋਈ ਹੈ। ਆਂਧਰ ਪ੍ਰਦੇਸ਼ ਦੇ ਨੰਦਿਆਲ ਵਿੱਚ ਸਾਰੀਆਂ ਗ੍ਰਾਮ ਪੰਚਾਇਤਾਂ ਇਸ ਮੁਹਿੰਮ ਨਾਲ ਜੁੜੀਆਂ ਨੇ ਅਤੇ ਪੁਰਾਣੇ ਤਲਾਬਾਂ ਨੂੰ ਫਿਰ ਤੋਂ ਉਪਯੋਗੀ ਬਣਾਇਆ ਗਿਆ ਹੈ। ਸਾਡੇ ਸ਼ਹਿਰ ਵੀ ਪਿੱਛੇ ਨਹੀਂ। ਛੱਤੀਸਗੜ੍ਹ ਦੇ ਕੋਰਬਾ, ਓਡੀਸ਼ਾ ਦੇ ਭੁਵਨੇਸ਼ਵਰ ਅਤੇ ਆਂਧਰ ਪ੍ਰਦੇਸ਼ ਦੇ ਵਿਜੈਨਗਰਮ ਇਸ ਮੁਹਿੰਮ ਦੇ ਉਤਸ਼ਾਹ ਵਧਾਓ ਨਤੀਜੇ ਦਿਖਾਈ ਦੇ ਰਹੇ ਨੇ। ਆਓ ਅਸੀਂ ਵੀ ਆਪਣੇ ਆਲੇ ਦੁਆਲੇ ਕਿਸੇ ਇੱਕ ਤਲਾਬ, ਖੂਹ ਜਾਂ ਬੌਲੀ ਦੀ ਜ਼ਿੰਮੇਦਾਰੀ ਲਈਏ, ਪਾਣੀ ਦੀ ਹਰ ਬੂੰਦ ਬਚਾਈਏ। ਅੱਜ ਬਚਾਈ ਗਈ ਹਰ ਬੂੰਦ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਸਭ ਤੋਂ ਵੱਡੀ ਪੂੰਜੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਕੁਝ ਦਿਨ ਪਹਿਲਾਂ ਗਲਾਸਗੋ ਵਿੱਚ ਕਾਮਨਵੈਲਥ ਖੇਡਾਂ ਸ਼ੁਰੂ ਹੋਈਆਂ ਨੇ। ਹਰ ਦੇਸ਼ ਵਾਸੀ ਭਾਰਤੀ ਦਲ ਨੂੰ ਨਿਰੰਤਰ ਆਪਣੀਆਂ ਸ਼ੁਭਕਾਮਨਾਵਾਂ ਦੇ ਰਿਹਾ ਹੈ। ਉਨ੍ਹਾਂ ਦੀ ਕਾਮਨਾ ਹੈ ਕਿ ਸਾਰੇ ਖਿਡਾਰੀ ਅਤੇ ਅਥਲੀਟ ਬਿਹਤਰ ਪ੍ਰਦਰਸ਼ਨ ਕਰਨ ਅਤੇ ਲੋਕਾਂ ਦਾ ਦਿਲ ਜਿੱਤਣ। ਸਾਥੀਓ, ਸਾਡੇ ਨੌਜਵਾਨਾਂ ਨੇ ਇਨ੍ਹਾਂ ਹੀ ਦਿਨਾਂ ਵਿੱਚ ਸਪੋਰਟਸ ਵਿੱਚ ਕਈ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਨੇ। ਪੀ.ਵੀ. ਸਿੰਧੂ ਬੈਡਮਿੰਟਨ ਵਿੱਚ ਜਾਪਾਨ ਓਪਨ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀ ਲੰਡਨ ਵਿੱਚ ਲਾਰਡ ਸਟੇਡੀਅਮ ਵਿੱਚ ਆਪਣਾ ਪਹਿਲਾ ਟੈਸਟ ਮੈਚ ਜਿੱਤਿਆ। ਇਹ ਇੱਕ ਇਤਿਹਾਸਿਕ ਜਿੱਤ ਹੈ। ਸਾਡੀ ਟੀਮ ਨੇ 270 ਦੌੜਾਂ ਦੇ ਵੱਡੇ ਫਰਕ ਨਾਲ ਇਹ ਮੁਕਾਬਲਾ ਜਿੱਤਿਆ ਹੈ। ਲੇਕਿਨ ਗੱਲ ਸਿਰਫ ਇੰਨੀ ਨਹੀਂ ਹੈ। ਲਾਰਡਸ ਦੇ ਲੰਮੇ ਇਤਿਹਾਸ ਵਿੱਚ ਇਹ ਮਹਿਲਾਵਾਂ ਦੀ ਟੀਮ ਦਾ ਪਹਿਲਾ ਟੈਸਟ ਮੈਚ ਸੀ। 1983 ਵਿੱਚ ਇਸੇ ਮੈਦਾਨ ਵਿੱਚ ਭਾਰਤ ਨੇ ਆਪਣਾ ਪਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਹੁਣ ਸਾਡੀ ਨਾਰੀ ਸ਼ਕਤੀ ਨੇ ਇੱਥੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਸਾਥੀਓ, ਕੁਝ ਛੋਟੇ ਯਤਨ ਅਜਿਹੇ ਵੀ ਹੁੰਦੇ ਨੇ ਜੋ ਬਹੁਤ ਮਾਇਨੇ ਰੱਖਦੇ ਨੇ। ਮੈਨੂੰ ਕੇਰਲਮ ਵਿੱਚ ਏਰਣਾਕੁਲਮ ਦੇ ਸਾਊਥ ਚਿਤੋਰ ਵਿੱਚ ਸਪੋਰਟਸ ਦੇ ਅਜਿਹੇ ਹੀ ਇੱਕ ਯਤਨ ਦੇ ਬਾਰੇ ਪਤਾ ਲੱਗਾ ਹੈ। ਇੱਥੋਂ ਦੇ ਇੱਕ ਸਕੂਲ ਵਿੱਚ ਸੰਸਕ੍ਰਿਤ ਕਲੱਬ ਹੈ। ਇੱਥੋਂ ਦੇ ਟੀਚਰ ਅਭਿਲਾਸ਼ ਜੀ ਬੜੇ ਅਨੋਖੇ ਢੰਗ ਨਾਲ ਸੰਸਕ੍ਰਿਤ ਨੂੰ ਹਰਮਨ ਪਿਆਰਾ ਬਣਾ ਰਹੇ ਨੇ। ਇਸ ਪ੍ਰੋਜੈਕਟ ਨੂੰ ਅਕਸ਼ਰ ਕੰਦੁਕ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ ਸੰਸਕ੍ਰਿਤ ਦੇ ਅੱਖਰਾਂ ਨੂੰ ਫੁੱਟਬਾਲ ਵਿੱਚ ਇਸਤੇਮਾਲ ਹੋਣ ਵਾਲੇ ਸ਼ਬਦਾਂ ਨਾਲ ਜੋੜ ਕੇ ਆਸਾਨ ਤਰੀਕੇ ਨਾਲ ਸਮਝਾਇਆ ਜਾਂਦਾ ਹੈ। ਇਸ ਨਾਲ ਸਿੱਖਣ 'ਚ ਆਨੰਦ ਮਿਲਦਾ, ਨਾਲ ਹੀ ਖੇਡਾਂ ਨਾਲ ਲੋਕਾਂ ਦਾ ਲਗਾਅ ਵੀ ਵੱਧਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਪਿਛਲੇ ਐਤਵਾਰ ਵਿਕਰਮ 1 ਇਸ ਦੇ ਸਫਲ ਲਾਂਚ ਨਾਲ ਹਰ ਦੇਸ਼ ਵਾਸੀ ਫਖਰ ਨਾਲ ਭਰਿਆ ਹੋਇਆ ਹੈ। ਅਸੀਂ ਸਾਰੇ ਭਾਰਤੀ ਸਪੇਸ ਸੈਕਟਰ ਦੇ ਇਸ ਇਤਿਹਾਸਿਕ ਪਲ ਦੇ ਸਾਕਸ਼ੀ ਬਣੇ। ਇਹ ਪ੍ਰਾਈਵੇਟ ਸੈਕਟਰ ਦੁਆਰਾ ਵਿਕਸਿਤ ਭਾਰਤ ਦਾ ਪਹਿਲਾ ਰਾਕੇਟ ਹੈ। ਸਾਡੇ ਨੌਜਵਾਨ ਇਨੋਵੇਟਰਸ ਨੇ ਉਹ ਕਰ ਵਿਖਾਇਆ ਜਿਸ ਦੀ ਕਲਪਨਾ ਤੱਕ ਮੁਸ਼ਕਿਲ ਸੀ। ਉਨ੍ਹਾਂ ਨੇ ਗਜ਼ਬ ਦੀ ਸਕਿੱਲ, ਪੈਸ਼ਨ ਅਤੇ ਪੇਸ਼ੈਂਸ ਨੂੰ ਵਿਖਾਇਆ। ਲੰਮੇ ਸਮੇਂ ਤੱਕ ਸਾਡਾ ਸਪੇਸ ਸੈਕਟਰ ਨਿੱਜੀ ਖੇਤਰ ਦੇ ਲਈ ਬੰਦ ਰਿਹਾ ਸੀ। ਇਸ ਸੈਕਟਰ ਵਿੱਚ ਰੁਚੀ ਰੱਖਣ ਵਾਲੇ ਕਾਫੀ ਨੌਜਵਾਨਾਂ ਨੂੰ ਆਪਣੀ ਯੋਗਤਾ ਵਿਖਾਉਣ ਦਾ ਮੌਕਾ ਨਹੀਂ ਮਿਲ ਪਾ ਰਿਹਾ ਸੀ। ਨੌਜਵਾਨਾਂ ਦੇ ਹਿੱਤਾਂ ਨੂੰ ਵੇਖਦਿਆਂ ਅਸੀਂ ਸਪੇਸ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਦੇ ਲਈ ਖੋਲ੍ਹਿਆ। ਅੱਜ ਇਸ ਦਾ ਨਤੀਜਾ ਦੁਨੀਆ ਵੇਖ ਰਹੀ ਹੈ। ਸਾਥੀਓ, ਸਾਡੇ ਨੌਜਵਾਨ ਸਾਥੀ ਸਾਇੰਸ ਵਿੱਚ ਵੀ ਭਾਰਤ ਦਾ ਸਿਰ ਉੱਚਾ ਕਰ ਰਹੇ ਨੇ। ਸਾਇੰਸ ਓਲੰਪੀਆਡਸ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਕੰਪੀਟੀਸ਼ਨਾਂ ਵਿੱਚੋਂ ਇੱਕ ਹੈ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਿੱਸਾ ਲੈਂਦੇ ਨੇ। ਇਸ ਮਹੀਨੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਮੈਥਮੈਟਿਕ ਦੇ ਓਲੰਪੀਆਡ ਹੋਏ। ਇਹਨਾਂ ਮੁਕਾਬਲਿਆਂ ਵਿੱਚ ਭਾਰਤੀ ਦਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਫਿਜ਼ਿਕਸ ਓਲੰਪੀਆਡ 'ਚੋਂ ਸਾਡੇ ਸਾਰੇ 5 ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤੇ ਅਤੇ ਭਾਰਤ ਨੇ ਪਹਿਲਾ ਰੈਂਕ ਹਾਸਲ ਕੀਤਾ। ਪਿਛਲੇ ਇੱਕ ਦਹਾਕੇ ਵਿੱਚ ਹੋਏ ਹਰ ਫਿਜ਼ਿਕਸ ਓਲੰਪੀਆਡ ਵਿੱਚ ਸਾਡੇ ਦੇਸ਼ ਦੇ ਵਿਦਿਆਰਥੀਆਂ ਨੇ ਗੋਲਡ ਜਾਂ ਸਿਲਵਰ ਮੈਡਲ ਜ਼ਰੂਰ ਜਿੱਤਿਆ ਹੈ। ਕੈਮਿਸਟਰੀ ਓਲੰਪੀਆਡ ਵਿੱਚ ਵੀ ਸਾਡੇ ਸਾਰੇ ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤਿਆ। ਇਹ ਹੁਣ ਤੱਕ ਦੀ ਬੈਸਟ ਪਰਫਾਰਮੈਂਸ ਰਹੀ ਹੈ। ਬਾਇਓਲੋਜੀ ਓਲੰਪੀਆਡ ਵਿੱਚ ਵੀ ਸਾਡੇ ਸਾਰੇ ਵਿਦਿਆਰਥੀਆਂ ਨੇ ਮੈਡਲ ਜਿੱਤੇ। ਇਹਨਾਂ ਵਿੱਚ ਇੱਕ ਗੋਲਡ ਮੈਡਲ ਵੀ ਸ਼ਾਮਿਲ ਹੈ। ਉੱਥੇ ਮੈਥਮੈਟਿਕਸ ਓਲੰਪੀਆਡ ਵਿੱਚ ਸਾਡੇ ਵਿਦਿਆਰਥੀਆਂ ਨੇ 2 ਗੋਲਡ ਅਤੇ 4 ਸਿਲਵਰ ਮੈਡਲ ਆਪਣੇ ਨਾਮ ਕੀਤੇ। ਮੈਨੂੰ ਦੇਸ਼ ਦੀ ਨੌਜਵਾਨ ਸ਼ਕਤੀ 'ਤੇ ਬਹੁਤ ਮਾਣ ਹੈ। ਇਹ ਵੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਭਾਰਤ ਵਿੱਚ ਓਲੰਪੀਆਡਸ ਅਤੇ ਹੈਕਾਥੋਨਸ ਦਾ ਕਲਚਰ ਨਿਰੰਤਰ ਵੱਧ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਅਜਿਹੀਆਂ ਫੋਰਮਾਂ ਵਿੱਚ ਆਪਣਾ ਇੰਟਰਸਟ ਵਿਖਾਉਣਗੇ ਅਤੇ ਭਾਰਤ ਦਾ ਝੰਡਾ ਵੀ ਲਹਿਰਾਉਣਗੇ। ਮੇਰੇ ਪਿਆਰੇ ਦੇਸ਼ ਵਾਸੀਓ, ਜਦੋਂ ਹੁਨਰ ਵੀ ਹੋਵੇ ਅਤੇ ਕੁਝ ਕਰਨ ਦਾ ਜਜ਼ਬਾ ਵੀ ਹੋਵੇ ਅਤੇ ਹਰ ਰਾਹ ਆਸਾਨ

ਦੇ ਗੀਰ ਦੇ ਜੰਗਲਾਂ ਵਿੱਚ ਲਗਭਗ 60 ਸਾਲਾਂ ਬਾਅਦ ਇੰਡੀਅਨ ਗ੍ਰੇ ਹੌਰਨਬਿਲ ਫਿਰ ਤੋਂ ਨਿਵਾਸ ਕਰ ਰਿਹਾ ਹੈ। ਇਹ ਗੀਰ ਵਿੱਚ ਸਾਲਾਂ ਤੋਂ ਹੋ ਰਹੀ ਸੰਭਾਲ ਤੇ ਪੁਨਰ ਸਥਾਪਨਾ ਦੇ ਯਤਨਾਂ ਦਾ ਨਤੀਜਾ ਹੈ। ਹੌਰਨਬਿਲ ਨੂੰ ਜੰਗਲਾਂ ਦਾ ਕਿਸਾਨ ਕਿਹਾ ਜਾਂਦਾ ਹੈ। ਇਹ ਫਲ ਖਾਂਦੇ ਨੇ ਤੇ ਬੀਜਾਂ ਨੂੰ ਦੂਰ ਦੂਰ ਤੱਕ ਪਹੁੰਚਾਉਂਦੇ ਨੇ। ਉਨ੍ਹਾਂ ਹੀ ਬੀਜਾਂ ਨਾਲ ਜੰਗਲ ਵਿੱਚ ਨਵੇਂ ਰੁੱਖ ਉੱਗਦੇ ਨੇ। ਇਸ ਤਰ੍ਹਾਂ ਇੱਕ ਪੰਛੀ ਜੰਗਲ ਨੂੰ ਫਿਰ ਤੋਂ ਹਰਾ ਭਰਾ ਬਣਾਉਣ ਵਿੱਚ ਮਦਦ ਕਰਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗਾ, ਅਸੀਂ ਸਾਰੇ ਆਪਣੇ ਜੀਵਨ ਦੇ ਕਿਸੇ ਵਿਸ਼ੇਸ਼ ਮੌਕੇ ਨੂੰ ਕੁਦਰਤ ਨਾਲ ਜ਼ਰੂਰ ਜੋੜੀਏ। ਇੱਕ ਰੁੱਖ ਮਾਂ ਦੇ ਨਾਂ ਤੇ ਲਾਈਏ। ਅੱਜ ਦਾ ਲਾਇਆ ਇੱਕ ਛੋਟਾ ਜਿਹਾ ਪੌਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆਲੀ, ਸਾਫ਼ ਹਵਾ ਤੇ ਸੁੰਦਰ ਭਵਿੱਖ ਦੀ ਵਿਰਾਸਤ ਬਣ ਸਕਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਪਲਾਸਟਿਕ ਪ੍ਰਦੂਸ਼ਣ ਪੂਰੀ ਦੁਨੀਆ ਦੇ ਵਾਤਾਵਰਣ ਲਈ ਵੱਡੀ ਚੁਣੌਤੀ ਬਣਿਆ। ਸਿੰਗਲ ਯੂਜ਼ ਪਲਾਸਟਿਕ ਦਾ ਕਚਰਾ ਕਈ ਸਾਲਾਂ ਤੱਕ ਕੁਦਰਤ ਨੂੰ ਨੁਕਸਾਨ ਪਹੁੰਚਾਉਂਦਾ ਰਹਿੰਦਾ ਹੈ। ਇਸ ਲਈ ਪਲਾਸਟਿਕ ਦਾ ਸਹੀ ਨਿਪਟਾਰਾ ਬਹੁਤ ਜ਼ਰੂਰੀ ਹੈ। ਸਾਥੀਓ, ਬਿਹਾਰ ਦੇ ਸੀਤਾਮੜ੍ਹੀ ਵਿੱਚ ਵੇਸਟ ਟੂ ਵੈਲਥ ਦਾ ਸ਼ਾਨਦਾਰ ਉਦਾਹਰਣ ਸਾਹਮਣੇ ਆਇਆ ਹੈ। ਇੱਥੇ ਕਚਰੇ ਦੀ ਰੀਸਾਈਕਲਿੰਗ ਕਰਕੇ ਉਸ ਨਾਲ ਆਕਰਸ਼ਕ ਬੈਂਚ ਬਣਾਏ ਜਾ ਰਹੇ ਨੇ। ਇੱਕ ਬੈਂਚ ਤਿਆਰ ਹੋਣ ਵਿੱਚ ਲਗਭਗ 40 ਕਿਲੋ ਸਿੰਗਲ ਯੂਜ਼ ਪਲਾਸਟਿਕ ਲੱਗ ਜਾਂਦੀ ਹੈ। ਇਹ ਮਜ਼ਬੂਤ, ਟਿਕਾਊ ਤੇ ਆਰਾਮਦਾਇਕ ਹੋਣ ਦੇ ਨਾਲ ਨਾਲ ਈਕੋ ਫਰੈਂਡਲੀ ਵੀ ਹੁੰਦੀ ਹੈ। ਇਸ ਨੂੰ ਸਰਕਾਰੀ ਸਕੂਲਾਂ, ਪਾਰਕਾਂ ਤੇ ਜਨਤਕ ਥਾਵਾਂ ਤੇ ਲਾਇਆ ਜਾਂਦਾ ਹੈ। ਇਸ ਦੇ ਜ਼ਰੀਏ ਲੋਕਾਂ ਵਿੱਚ ਵਾਤਾਵਰਣ ਸੰਭਾਲ ਨੂੰ ਲੈ ਕੇ ਜਾਗਰੂਕਤਾ ਵੀ ਵੱਧ ਰਹੀ ਹੈ। ਇਸ ਯਤਨ ਵਿੱਚ ਸਥਾਨਕ ਇਕਾਈ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਮਹੱਤਵਪੂਰਨ ਭੂਮਿਕਾ ਹੈ। ਇਸ ਨਾਲ ਸਥਾਨਕ ਪੱਧਰ ਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋ ਰਹੇ ਨੇ। ਸੀਤਾਮੜ੍ਹੀ ਦਾ ਇਹ ਯਤਨ ਸਾਨੂੰ ਦੱਸਦਾ ਹੈ ਕਿ ਰਿਡਿਊਸ, ਰੀਯੂਜ਼ ਤੇ ਰੀਸਾਈਕਲ ਅੱਜ ਕੇਵਲ ਇੱਕ ਨਾਰਾ ਨਹੀਂ, ਸਗੋਂ ਸਾਡੇ ਜੀਵਨ ਦਾ ਹਿੱਸਾ ਬਣਦਾ ਜਾ ਰਿਹਾ ਹੈ। ਸਾਥੀਓ, ਤੁਹਾਨੂੰ ਯਾਦ ਹੋਏਗਾ ਕਿ ਪਿਛਲੀ ਵਾਰ ਮਨ ਕੀ ਬਾਤ ਵਿੱਚ ਮੈਂ ਗਣੇਸ਼ ਉਤਸਵ ਦੀ ਗੱਲ ਕੀਤੀ ਸੀ। ਮੈਂ ਬੇਨਤੀ ਕੀਤੀ ਸੀ ਕਿ ਸਾਨੂੰ ਆਪਣੇ ਦੇਸ਼ ਦੀ ਮਿੱਟੀ ਨਾਲ ਹੀ ਬਣੇ ਗਣੇਸ਼ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਜੋ POP ਨਾਲ ਬਣੇ ਗਣੇਸ਼ ਜੀ ਹੁੰਦੇ ਨੇ ਜਾਂ ਵਿਦੇਸ਼ ਤੋਂ ਆਈ ਗਣੇਸ਼ ਜੀ ਦੀ ਮੂਰਤੀ ਹੁੰਦੀ ਹੈ, ਉਸ ਦੀ ਬਜਾਏ ਸਾਨੂੰ ਦੇਸ਼ ਦੀ ਮਿੱਟੀ ਨਾਲ ਬਣੇ ਗਣੇਸ਼ ਜੀ ਨੂੰ ਘਰ ਵਿੱਚ ਸਥਾਪਿਤ ਕਰਨਾ ਚਾਹੀਦਾ ਹੈ। ਇਸ ਵਿਸ਼ੇ ਤੇ ਅਨੇਕਾਂ ਲੋਕਾਂ ਨੇ ਮੈਨੂੰ ਸੁਨੇਹਾ ਭੇਜਿਆ ਤੇ ਆਪਣੇ ਵਿਚਾਰ ਦੱਸੇ ਨੇ। ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ ਹੈ। ਉਹਨਾਂ ਨੇ ਸਥਾਨਕ ਮਿੱਟੀ ਨਾਲ ਤਿਆਰ ਹੋਣ ਵਾਲੇ ਗਣੇਸ਼ ਜੀ ਨੂੰ ਸਥਾਪਿਤ ਕਰਨ ਦਾ ਸੰਕਲਪ ਲਿਆ ਹੈ। ਲੋਕਾਂ ਨੇ ਲਿਖਿਆ ਹੈ ਕਿ ਮਨ ਕੀ ਬਾਤ ਵਿੱਚ ਪਹਿਲਾਂ ਹੀ ਇਸ ਵਿਸ਼ੇ ਤੇ ਚਰਚਾ ਹੋਈ, ਇਸ ਨਾਲ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਕਦਮ ਚੁੱਕਣ ਵਿੱਚ ਮਦਦ ਮਿਲੀ। ਮੈਂ ਇੱਕ ਵਾਰ ਫਿਰ ਆਪਣੀ ਬੇਨਤੀ ਨੂੰ ਦੁਹਰਾਉਣਾ, ਇਸ ਵਾਰ ਗਣਪਤੀ ਪੂਜਾ ਵਿੱਚ ਦੇਸ਼ ਦੀ ਮਿੱਟੀ ਨਾਲ ਬਣੇ ਗਣੇਸ਼ ਜੀ ਨੂੰ ਹੀ ਆਪਣੇ ਘਰ ਵਿੱਚ ਸਥਾਪਿਤ ਕਰੋ, ਉਹਨਾਂ ਦੀ ਪੂਜਾ ਕਰੋ। ਤੁਹਾਡਾ ਇਹ ਯਤਨ ਵੀ ਇੱਕ ਤਰ੍ਹਾਂ ਨਾਲ ਕੁਦਰਤ ਦੀ ਹੀ ਪੂਜਾ ਹੋਏਗਾ। ਮੇਰੇ ਪਿਆਰੇ ਦੇਸ਼ ਵਾਸੀਓ, ਹੁਣ ਮੈਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਦੇ ਬਾਰੇ ਦੱਸਾਂਗਾ ਜਿਸ ਬਾਰੇ ਤੁਹਾਨੂੰ ਸੁਣ ਕੇ ਬਹੁਤ ਮਾਣ ਹੋਏਗਾ। ਇੱਕ ਅਜਿਹਾ ਵਿਅਕਤੀ ਜੋ ਸਾਇੰਸ ਤੇ ਇਨੋਵੇਸ਼ਨ ਦੇ ਖੇਤਰ ਵਿੱਚ ਵੱਧ ਚੜ੍ਹ ਕੇ ਕੰਮ ਕਰ ਰਿਹਾ ਹੈ, ਦੁਨੀਆ ਵਿੱਚ ਜਿਨ੍ਹਾਂ ਦੀ ਪਛਾਣ ਬਣ ਗਈ ਹੈ। ਲੇਕਿਨ ਇਸ ਤੋਂ ਬਾਅਦ ਵੀ ਉਹ ਆਪਣੀਆਂ ਜੜ੍ਹਾਂ ਨਾਲ ਡੂੰਘਾਈ ਨਾਲ ਜੁੜੇ ਹੋਏ ਨੇ। ਮੌਕਾ ਮਿਲਦਾ ਹੀ ਉਹ ਆਪਣੀ ਮਿੱਟੀ ਦਾ ਸਨਮਾਨ ਕਰਨਾ ਨਹੀਂ ਭੁੱਲਦੇ। ਇਹ ਵਿਅਕਤੀ ਨੇ ਮਣੀਪੁਰ ਦੇ ਡਾਕਟਰ ਰੋਨਾਲਡੋ ਲੇਸ਼ਰਾਮ, ਨਾਮ ਉਹਨਾਂ ਦਾ ਰੋਨਾਲਡੋ ਹੈ ਲੇਕਿਨ ਕੰਮ ਤੋਂ ਉਹ ਐਸਟ੍ਰੋਫਿਜ਼ਿਸਿਸਟ ਨੇ। ਉਹ ਜਾਪਾਨ ਵਿੱਚ ਕੰਮ ਕਰਦੇ ਨੇ ਤੇ ਯੰਗ ਗੈਲੈਕਸੀਜ਼ ਦੇ ਇੱਕ ਵਿਸ਼ਾਲ ਸਮੂਹ ਦੀ ਖੋਜ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਨੇ। ਤੁਸੀਂ ਜਾਣਨਾ ਚਾਹੋਗੇ ਕਿ ਉਹਨਾਂ ਨੇ ਅਖੀਰ ਕੀਤਾ ਕੀ ਹੈ। ਦਰਅਸਲ ਉਹਨਾਂ ਨੇ ਇਸ ਪੂਰੇ ਸਮੂਹ ਦਾ ਨਾਮ ਮਣੀਪੁਰ ਦੀ ਇੱਕ ਖੂਬਸੂਰਤ ਝੀਲ ਨਾਲ ਜੋੜ ਕੇ ਲੋਕਟਕ ਪ੍ਰੋਟੋ ਕਲਸਟਰ ਰੱਖਿਆ। ਲੋਕਟਕ ਤਾਜ਼ੇ ਪਾਣੀ ਦੀ ਬਹੁਤ ਵੱਡੀ ਝੀਲ ਹੈ। ਲੋਕਟਕ ਝੀਲ ਵਿੱਚ ਤੈਰਦੀ ਹੋਈ ਫੁੰਮਦੀ ਮਿਲ ਕੇ ਇੱਕ ਅਨੋਖਾ ਲੈਂਡਸਕੇਪ ਬਣਾਉਂਦੀਆਂ ਨੇ। ਇੰਝ ਲੱਗਦਾ ਹੈ ਕਿ ਵਿਸ਼ਾਲ ਸਮੁੰਦਰ ਵਿੱਚ ਛੋਟੇ ਛੋਟੇ ਦੀਪ ਤੈਰ ਰਹੇ ਨੇ। ਉਸੇ ਤਰ੍ਹਾਂ ਯੂਨੀਵਰਸ ਵਿੱਚ ਇਹ ਯੰਗ ਗੈਲੈਕਸੀਜ਼ ਵੀ ਇੱਕ ਵਿਸ਼ਾਲ ਸੰਰਚਨਾ ਦਾ ਨਿਰਮਾਣ ਕਰਦੀਆਂ ਨੇ। ਅੱਜ ਮਣੀਪੁਰ ਦੀ ਲੋਕਟਕ ਸਿਰਫ ਦੇਸ਼ ਦੇ ਨਕਸ਼ੇ ਤੇ ਹੀ ਨਹੀਂ ਸਗੋਂ ਵਿਸ਼ਾਲ ਬ੍ਰਹਿਮੰਡ ਵਿੱਚ ਵੀ ਆਪਣੀ ਚਮਕ ਖਿਲਾਰ ਰਹੀ ਹੈ। ਇਹ ਪ੍ਰਾਪਤੀ ਹਰ ਭਾਰਤੀ ਦਾ ਮਾਣ ਵਧਾਉਣ ਵਾਲੀ ਹੈ। ਇਸ ਨਾਲ ਸਾਡੇ ਨੌਜਵਾਨ ਸਾਥੀਆਂ ਨੂੰ ਸਿੱਖਿਆ ਮਿਲਦੀ ਹੈ ਕਿ ਉਹ ਆਪਣੀ ਰਵਾਇਤ ਨਾਲ ਜੁੜੇ ਰਹਿ ਕੇ ਵੀ ਨਵੀਆਂ ਉਚਾਈਆਂ ਛੂਹ ਸਕਦੇ ਨੇ। ਇਹ ਅਜਿਹੀਆਂ ਜੜ੍ਹਾਂ ਨੇ ਜੋ ਸਿਤਾਰਿਆਂ ਦੀ ਦੁਨੀਆ ਨੂੰ ਵੀ ਜਗਮਗਾ ਸਕਦੀਆਂ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਕੁਝ ਦਿਨਾਂ

7 ਅਗਸਤ ਨੂੰ ਸਾਡਾ ਦੇਸ਼ ਨੈਸ਼ਨਲ ਹੈਂਡਲੂਮ ਡੇ ਮਨਾਏਗਾ। ਇਸ ਮੌਕੇ ਤੇ ਅਸੀਂ ਆਪਣੇ ਬੁਣਕਰ ਭੈਣ ਭਰਾਵਾਂ ਦੇ ਕੌਸ਼ਲ ਤੇ ਉਹਨਾਂ ਦੀ ਸਿਰਜਣਸ਼ੀਲਤਾ ਦਾ ਉਤਸਵ ਮਨਾਉਂਦੇ ਹਾਂ। ਸਾਡੇ ਸਾਥੀ ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਨੂੰ ਅੱਗੇ ਵਧਾ ਰਹੇ ਨੇ। ਸਾਥੀਓ, ਹੱਥ ਖੱਡੀ ਨਾਲ ਬਣੀ ਹਰ ਪੋਸ਼ਾਕ ਕਿਸੇ ਨਾ ਕਿਸੇ ਖੇਤਰ, ਸਮੁਦਾਏ ਤੇ ਇਸ ਨਾਲ ਜੁੜੇ ਅਨੇਕਾਂ ਲੋਕਾਂ ਦੀ ਕਹਾਣੀ ਨੂੰ ਸਾਹਮਣੇ ਲਿਆਉਂਦੀ ਹੈ। ਇਹ ਉਹ ਲੋਕ ਨੇ ਜੋ ਮਾਣ ਦੇ ਨਾਲ ਭਾਰਤ ਦੀ ਸੰਸਕ੍ਰਿਤਿਕ ਵਿਰਾਸਤ ਨੂੰ ਸੰਭਾਲਣ ਵਿੱਚ ਜੁਟੇ ਨੇ। ਅੱਜ ਦੇ ਦਿਨ ਮੇਰੀ ਬੇਨਤੀ ਹੈ ਕਿ ਅਸੀਂ ਹਸਤਕਲਾ ਨੂੰ ਉਤਸ਼ਾਹਿਤ ਕਰਕੇ ਆਪਣੇ ਬੁਣਕਰ ਸਾਥੀਆਂ ਦਾ ਸਨਮਾਨ ਕਰੀਏ। ਆਓ ਅਸੀਂ ਵੋਕਲ ਫਾਰ ਲੋਕਲ ਦੀ ਭਾਵਨਾ ਨੂੰ ਹੋਰ ਸਸ਼ਕਤ ਕਰੀਏ। ਸਾਥੀਓ, ਅੱਜ ਦੇਸ਼ ਵਿੱਚ ਜਿਸ ਤਰ੍ਹਾਂ ਹੈਂਡਲੂਮ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ, ਉਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦਾ ਜੀਵਨ ਬਿਹਤਰ ਹੋ ਰਿਹਾ ਹੈ। ਪੋਚਮਪੱਲੀ ਤੋਂ ਪਟਨਾ ਤੇ ਕੁੱਥਮਪੱਲੀ ਤੋਂ ਲੈ ਕੇ ਕੱਛ ਤੱਕ ਇਸ ਦੇ ਕਈ ਉਦਾਹਰਣ ਵੇਖਣ ਨੂੰ ਮਿਲਦੇ ਨੇ। ਅੱਜ ਅਜਿਹੇ ਕਈ ਲੋਕ ਤੇ ਸਮੂਹ ਨੇ ਜੋ ਹੈਂਡਲੂਮ ਦੀ ਸਾਡੀ ਮਾਣਮੱਤੀ ਰਵਾਇਤ ਨੂੰ ਨਵੀਂ ਊਰਜਾ ਤੇ ਪਛਾਣ ਦੇ ਰਹੇ ਨੇ। ਕੋਈ ਪੋਚਮਪੱਲੀ ਇਕਤ

ਨੂੰ ਵਧਾਵਾ ਦਿੱਤਾ ਜਾ ਰਿਹਾ ਹੈ। ਉਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦਾ ਜੀਵਨ ਬਿਹਤਰ ਹੋ ਰਿਹਾ ਹੈ। ਪੋਚਮਪੱਲੀ ਤੋਂ ਪਟਨਾ ਅਤੇ ਕੁੱਥਮਪੱਲੀ ਤੋਂ ਲੈ ਕੇ ਕੱਛ ਤੱਕ ਇਸ ਦੇ ਕਈ ਉਦਾਹਰਣ ਵੇਖਣ ਨੂੰ ਮਿਲਦੇ ਨੇ। ਅੱਜ ਅਜਿਹੇ ਕਈ ਲੋਕ ਅਤੇ ਸਮੂਹ ਨੇ ਜੋ ਹੈਂਡਲੂਮ ਦੀ ਸਾਡੀ ਮਾਣਮੱਤੀ ਰਵਾਇਤ ਨੂੰ ਨਵੀਂ ਊਰਜਾ ਅਤੇ ਪਛਾਣ ਦੇ ਰਹੇ ਨੇ। ਕੋਈ ਪੋਚਮਪੱਲੀ ਇਕਤ ਦੀ ਸੁੰਦਰ ਰਵਾਇਤ ਨੂੰ ਅੱਗੇ ਵਧਾ ਰਿਹਾ ਅਤੇ ਕੋਈ ਮਹਿਲਾ ਬੁਨਕਰਾਂ ਨੂੰ ਜੋੜ ਕੇ ਵੂਲ ਪ੍ਰੋਡਕਟਸ ਬਣਾ ਰਿਹਾ। ਕੁਝ ਲੋਕ ਕੇਰਲਮ ਦੀ ਰਵਾਇਤੀ ਕਸਾਵੂ ਕਲਾ ਦੀ ਸੰਭਾਲ ਕਰ ਰਹੇ ਨੇ। ਇਸ ਨਾਲ ਸਾਡੀਆਂ ਮਾਵਾਂ ਭੈਣਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ। ਸਾਥੀਓ, ਇੱਕ ਹੋਰ ਵਿਸ਼ਾ ਜਿਸ ਦਾ ਮੈਂ ਖਾਸ ਤੌਰ 'ਤੇ ਜ਼ਿਕਰ ਕਰਨਾ ਚਾਹਾਂਗਾ ਉਹ ਹੈ ਖਾਦੀ। ਅਸੀਂ ਸਾਰੇ ਜਾਣਦੇ ਹਾਂ ਕਿ ਖਾਦੀ ਮਹਾਤਮਾ ਗਾਂਧੀ ਜੀ ਨੂੰ ਬਹੁਤ ਪਿਆਰੀ ਸੀ। ਬੀਤੇ ਕੁਝ ਸਾਲਾਂ ਵਿੱਚ ਖਾਦੀ ਕਾਫ਼ੀ ਹਰਮਨ ਪਿਆਰੀ ਹੋਈ ਹੈ। ਪਿਛਲੇ 12 ਸਾਲਾਂ ਵਿੱਚ ਇਸ ਦੀ ਵਿਕਰੀ 6 ਗੁਣਾ ਵਧੀ ਹੈ। ਵਿਕਰੀ ਦਾ ਇਹ ਅੰਕੜਾ ਹੁਣ 8,000 ਕਰੋੜ ਰੁਪਏ ਦੇ ਲਗਭਗ ਪਹੁੰਚ ਚੁੱਕਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਤਿਉਹਾਰ ਵਿੱਚ ਖਾਦੀ ਦੀ ਕੋਈ ਨਾ ਕੋਈ, ਹੈਂਡਲੂਮ ਦਾ ਕੋਈ ਨਾ ਕੋਈ, ਹੈਂਡੀਕ੍ਰਾਫਟ ਦਾ ਕੋਈ ਨਾ ਕੋਈ ਪ੍ਰੋਡਕਟ ਜ਼ਰੂਰ ਖਰੀਦੋ। ਮੇਰੇ ਪਿਆਰੇ ਦੇਸ਼ ਵਾਸੀਓ, ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤ ਦੇ ਕਿੰਨੇ ਤਰ੍ਹਾਂ ਦੇ ਮਿਊਜ਼ੀਕਲ ਇੰਸਟਰੂਮੈਂਟਸ ਨੇ ਤਾਂ ਤੁਸੀਂ ਸੋਚ ਵਿੱਚ ਪੈ ਜਾਓਗੇ। ਅਜਿਹਾ ਇਸ ਲਈ ਕਿਉਂਕਿ ਸਾਡੇ ਇੱਥੇ ਬਹੁਤ ਸਾਰੇ ਵਜਾਉਣ ਵਾਲੇ ਸਾਜ਼ ਅਤੇ ਉਹਨਾਂ ਦੇ ਨਾਲ ਜੁੜੀਆਂ ਪਰੰਪਰਾਵਾਂ ਨੇ। ਇਸੇ ਤਰ੍ਹਾਂ ਦਾ ਇੱਕ ਇੰਸਟਰੂਮੈਂਟ ਹੈ ਤ੍ਰਿਪੁਰਾ ਦਾ ਚੌਂਗਪ੍ਰੇਂਗ। ਇਹ ਇੱਥੋਂ ਦੇ ਕਬੀਲਿਆਂ ਵਿੱਚ ਕਾਫ਼ੀ ਹਰਮਨ ਪਿਆਰਾ ਹੈ। ਬਾਂਸ ਨਾਲ ਬਣੇ ਇਸ ਸਾਜ਼ ਵਿੱਚ 3 ਤਾਰਾਂ ਹੁੰਦੀਆਂ ਨੇ। ਇਸ ਤੋਂ ਨਿਕਲੀ ਧੁੰਨ ਬਹੁਤ ਮਿੱਠੀ ਹੁੰਦੀ ਹੈ ਜੋ ਸਰੋਦ ਨਾਲ ਮਿਲਦੀ ਜੁਲਦੀ ਹੈ। ਕੁਝ ਕਾਰਨਾਂ ਕਰਕੇ ਨੌਜਵਾਨਾਂ ਵਿੱਚ ਇਹ ਘੱਟ ਹਰਮਨ ਪਿਆਰਾ ਹੋਣ ਲੱਗਾ ਸੀ। ਅਜਿਹੇ ਵਿੱਚ ਸੂਰਜ ਕੁਮਾਰ ਦੇਵ ਵਰਮਾ ਜੀ ਨੇ ਇਸ ਨੂੰ ਫਿਰ ਤੋਂ ਹਰਮਨ ਪਿਆਰਾ ਬਣਾਉਣ ਦਾ ਸੰਕਲਪ ਲਿਆ। ਅੱਜ ਉਹਨਾਂ ਦਾ ਯਤਨ ਰੰਗ ਲਿਆ ਰਿਹਾ ਹੈ। ਉਹ ਚੌਂਗਪ੍ਰੇਂਗ ਦੇ ਨਾਲ ਹੀ ਉੱਥੋਂ ਦੇ ਹੋਰ ਰਵਾਇਤੀ ਸਾਜ਼ਾਂ 'ਤੇ ਵੀ ਪਰਫਾਰਮ ਕਰਦੇ ਰਹੇ ਨੇ। ਕੋਕੋਬੋਰੋਕ ਫੋਕ ਸੌਂਗਸ, ਬੌਲ ਸੌਂਗਸ, ਬੰਗਾਲੀ ਫੋਕ ਉਹਨਾਂ ਨੂੰ ਖੂਬ ਪਸੰਦ ਆਉਂਦੇ ਨੇ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਲਿੱਪ ਸੁਣਾਉਣਾ ਚਾਹੁੰਦਾ। ਇਸ ਗੀਤ ਨੂੰ ਤੁਸੀਂ ਕਦੇ ਭੁੱਲ ਨਹੀਂ ਸਕੋਗੇ।

ਸਾਥੀਓ, ਮੈਨੂੰ ਵਿਸ਼ਵਾਸ ਹੈ ਕਿ ਇਸ ਨੂੰ ਸੁਣ ਕੇ ਤੁਹਾਡੇ ਮਨ ਨੂੰ ਬਹੁਤ ਚੰਗਾ ਲੱਗਾ ਹੋਵੇਗਾ। ਮੈਨੂੰ ਦੇਵ ਵਰਮਾ ਜੀ 'ਤੇ ਬਹੁਤ ਮਾਣ ਹੈ। ਰਵਾਇਤੀ ਸੰਗੀਤ ਨੂੰ ਹਰਮਨ ਪਿਆਰਾ ਬਣਾਉਣ ਦਾ ਉਹਨਾਂ ਦਾ ਯਤਨ ਬਹੁਤ ਹੀ ਸ਼ਲਾਘਾਯੋਗ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਰਵਾਇਤੀ ਸਾਜ਼ਾਂ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼ੇਅਰ ਕਰੋ। ਤੁਹਾਡੀ ਇਹ ਕੋਸ਼ਿਸ਼ ਦੂਸਰਿਆਂ ਨੂੰ ਵੀ ਰਵਾਇਤੀ ਭਾਰਤੀ ਸੰਗੀਤ ਨਾਲ ਜ਼ਰੂਰ ਜੋੜੇਗੀ। ਮੇਰੇ ਪਿਆਰੇ ਦੇਸ਼ਵਾਸੀਓ, ਕੱਲ੍ਹ 27 ਜੁਲਾਈ ਨੂੰ ਭਾਰਤ ਰਤਨ ਡਾਕਟਰ APJ ਅਬਦੁਲ ਕਲਾਮ ਜੀ ਦੀ ਬਰਸੀ ਹੈ। ਡਾਕਟਰ ਕਲਾਮ ਦੀ ਸ਼ਖਸੀਅਤ ਵਿੱਚ ਕਈ ਪ੍ਰੇਰਕ ਰੂਪ ਸਨ, ਲੇਕਿਨ ਉਹਨਾਂ ਦੇ ਦਿਲ ਦੇ ਸਭ ਤੋਂ ਕਰੀਬ ਇੱਕ ਅਧਿਆਪਕ ਦੀ ਭੂਮਿਕਾ ਸੀ। ਉਹ ਬੱਚਿਆਂ ਅਤੇ ਨੌਜਵਾਨਾਂ ਨੂੰ ਵੱਡੇ ਸੁਪਨੇ ਵੇਖਣ ਲਈ ਪ੍ਰੇਰਿਤ ਕਰਦੇ ਸਨ। ਸੰਯੋਗ ਨਾਲ ਇਸੇ ਹਫ਼ਤੇ ਅਸੀਂ ਗੁਰੂ ਪੂਰਣਿਮਾ ਦਾ ਪਵਿੱਤਰ ਪਰਬ ਮਨਾਵਾਂਗੇ। ਸਾਡੇ ਮਾਤਾ ਪਿਤਾ ਸਾਡੇ ਪਹਿਲੇ ਗੁਰੂ ਹੁੰਦੇ ਨੇ। ਸਕੂਲ ਦੇ ਅਧਿਆਪਕ ਸਾਨੂੰ ਅੱਖਰ ਗਿਆਨ ਦਿੰਦੇ ਨੇ। ਗੁਰੂ ਪੂਰਣਿਮਾ ਅਜਿਹੇ ਸਾਰੇ ਗੁਰੂਆਂ ਦੇ ਪ੍ਰਤੀ ਸ਼ੁਕਰਗੁਜ਼ਾਰੀ ਜਤਾਉਣ ਦਾ ਮੌਕਾ ਹੈ। ਮੈਂ ਦੇਸ਼ ਦੇ ਸਾਰੇ ਅਧਿਆਪਕਾਂ ਅਤੇ ਗੁਰੂਜਨਾਂ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ। ਸਾਥੀਓ, ਕੁਝ ਹੀ ਹਫ਼ਤਿਆਂ ਬਾਅਦ ਅਸੀਂ ਆਪਣੀ ਆਜ਼ਾਦੀ ਦਾ ਮਹਾਂਪਰਵ ਵੀ ਮਨਾਵਾਂਗੇ। 15 ਅਗਸਤ ਹਰ ਭਾਰਤੀ ਦੇ ਲਈ ਫਖਰ ਦਾ ਦਿਨ ਹੈ। ਇਹ ਉਹਨਾਂ ਅਨੇਕਾਂ ਵੀਰਾਂ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਭਾਰਤ ਮਾਤਾ ਦੀ ਆਜ਼ਾਦੀ ਦੇ ਲਈ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ। ਉਹਨਾਂ ਦੇ ਤਿਆਗ ਅਤੇ ਤਪੱਸਿਆ ਦੀ ਵਜ੍ਹਾ ਨਾਲ ਅੱਜ ਸਾਡੇ ਹੱਥ ਵਿੱਚ ਤਿਰੰਗਾ ਹੈ। ਇਸ ਤਿਰੰਗੇ ਵਿੱਚ ਸਾਡੇ ਸੰਵਿਧਾਨ ਦੇ ਆਦਰਸ਼ ਨੇ। ਸਾਥੀਓ, ਪਿਛਲੇ ਕੁਝ ਸਾਲਾਂ ਵਿੱਚ ਹਰ ਘਰ ਤਿਰੰਗਾ ਮੁਹਿੰਮ ਨੇ ਪੂਰੇ ਦੇਸ਼ ਨੂੰ ਇੱਕ ਅਨੋਖੀ ਭਾਵਨਾ ਨਾਲ ਜੋੜਿਆ ਹੈ। ਹਰ ਘਰ ਹਰ ਗਲੀ ਵਿੱਚ ਤਿਰੰਗੇ ਦਾ ਉਤਸਵ ਦਿਖਾਈ ਦਿੰਦਾ ਹੈ। ਇਸ ਸਾਲ ਵੀ ਅਸੀਂ ਹਰ ਘਰ ਤਿਰੰਗਾ ਮੁਹਿੰਮ ਨੂੰ ਪੂਰੇ ਉਤਸ਼ਾਹ ਨਾਲ ਅੱਗੇ ਵਧਾਉਣਾ ਹੈ, ਆਪਣੇ ਘਰ 'ਤੇ ਪੂਰੇ ਸਨਮਾਨ ਨਾਲ ਤਿਰੰਗਾ ਲਹਿਰਾਉਣਾ ਹੈ। ਸਾਥੀਓ, ਹਰ ਸਾਲ 15 ਅਗਸਤ ਤੋਂ ਪਹਿਲਾਂ ਤੁਸੀਂ ਮੈਨੂੰ ਬਹੁਤ ਸਾਰੇ ਵਿਚਾਰ ਅਤੇ ਸੁਝਾਅ ਭੇਜਦੇ ਹੋ। ਇਸ ਸਾਲ ਵੀ

0: ਤੁਸੀਂ ਆਪਣੇ ਵਿਚਾਰ MyGov ਤੇ ਜ਼ਰੂਰ ਸਾਂਝੇ ਕਰਨੇ ਨੇ। ਮੈਨੂੰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਹੈ। ਸਾਥੀਓ, ਮਨ ਕੀ ਬਾਤ ਵਿੱਚ ਅੱਜ ਇੰਨਾ ਹੀ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ ਦੇਸ਼ ਵਾਸੀਆਂ ਦੀਆਂ ਅਨੇਕਾਂ ਨਵੀਆਂ ਪ੍ਰਾਪਤੀਆਂ ਤੇ ਪ੍ਰੇਰਕ ਯਤਨਾਂ ਦੇ ਨਾਲ। ਉਦੋਂ ਤੱਕ ਦੇ ਲਈ ਮੈਨੂੰ ਆਗਿਆ ਦਿਓ। ਬਹੁਤ ਬਹੁਤ ਧੰਨਵਾਦ। ਨਮਸਕਾਰ।
1: ਹੁਣੇ ਤੁਸੀਂ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ।
2: ਹੁਣ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਮਨ ਕੀ ਬਾਤ ਪ੍ਰੋਗਰਾਮ ਦਾ ਪੰਜਾਬੀ ਰੂਪਾਂਤਰ, ਜਿਸ ਨੂੰ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇ ਕਰ ਰਹੇ ਸੀ।
3: ਲਾਈਫ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈ। ਘਰ ਬੈਠੇ ਆਰਾਮ ਨਾਲ ਬੈਂਕਿੰਗ ਕਰਨ ਲਈ ਸਵਿਚ ਟੂ SBI ਪ੍ਰੀਮੀਅਰ ਬੈਂਕਿੰਗ, ਜਿੱਥੇ ਤੁਹਾਨੂੰ ਮਿਲਦਾ ਹੈ ਇੱਕ ਡੈਡੀਕੇਟਡ ਵਰਚੁਅਲ ਰਿਲੇਸ਼ਨਸ਼ਿਪ ਐਸੋਸੀਏਟ, ਜਿਹੜਾ ਸਮਝੇ ਤੁਹਾਡੀ ਜ਼ਰੂਰਤ, ਦੇਵੇ ਤੁਹਾਨੂੰ ਸਮਾਰਟ ਐਡਵਾਈਸ ਤੇ ਕਰੇ ਹਰ ਕੰਮ ਇੱਕਦਮ ਤੇਜ਼ੀ ਨਾਲ, ਯਾਨੀ ਸਿਰਫ ਸੀਮਲੈਸ ਬੈਂਕਿੰਗ ਦੇ ਨਾਲ ਹੋਰ ਵੀ ਕਈ ਐਕਸਾਈਟਿੰਗ ਬੈਨੀਫਿਟਸ। ਅੱਜ ਹੀ ਜਾਓ ਆਪਣੀ ਨਜ਼ਦੀਕੀ ਬੈਂਕ ਸ਼ਾਖਾ 'ਚ ਤੇ ਪ੍ਰੀਮੀਅਰ ਬੈਂਕਿੰਗ ਐਕਟੀਵੇਟ ਕਰੋ। ਸ਼ਰਤਾਂ ਲਾਗੂ।
2: FM 107.2 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਲੋ ਹੁਣ ਸੁਣੋ ਕੁਝ ਦੇਸ਼ ਭਗਤੀ ਗੀਤ। ਬਾਰਡਰ ਫਿਲਮ ਦਾ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਸੋਨੂ ਨਿਗਮ, ਰੂਪ ਕੁਮਾਰ ਰਾਠੌੜ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਆਪਕੇ ਲਈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਜ਼ 'ਤੇ। ਲਓ ਹੁਣ ਸੁਣੋ ਸਪੋਂਸਰਡ ਪ੍ਰੋਗਰਾਮ ਕਾਨੂੰਨ ਔਰ